0: SBS ਪੰਜਾਬੀ ਦੇ ਨਿਊਜ਼ ਰੂਮ ਤੋਂ ਮੈਂ ਹਾਂ ਜਸਮੀਤ ਕੌਰ ਤੇ ਲੈ ਕੇ ਹਾਜ਼ਰ ਹਾਂ ਬੁੱਧਵਾਰ 10 ਜੂਨ 2026 ਦੀਆਂ ਚੋਣਵੀਆਂ ਖਬਰਾਂ। ਨਵੇਂ ਵੈਸਟਰਨ ਸਿਡਨੀ ਹਵਾਈ ਅੱਡੇ ਤੋਂ ਪਹਿਲੀਆਂ ਉਡਾਣਾਂ 25 ਅਕਤੂਬਰ ਨੂੰ ਰਵਾਨਾ ਹੋਣਗੀਆਂ ਅਤੇ ਟਿਕਟਾਂ ਹੁਣ ਵਿਕਰੀ ਲਈ ਉਪਲਬਧ ਹਨ। ਸਿਡਨੀ ਦੇ ਦੂਜੇ ਹਵਾਈ ਅੱਡੇ ਤੋਂ ਪਹਿਲੀ ਉਡਾਨ ਜੈੱਟ ਸਟਾਰ ਦੀ ਗੋਲਡ ਕੋਸਟ ਸਰਵਿਸ ਹੋਵੇਗੀ ਜੋ ਸਵੇਰੇ 11 ਵਜੇ ਰਵਾਨਾ ਹੋਇਆ ਕਰੇਗੀ। ਇਸ ਏਅਰਪੋਰਟ ਦੀਆਂ ਪਹਿਲਾਂ ਘੋਸ਼ਿਤ ਕੀਤੀਆਂ ਗਈਆਂ ਅੰਤਰਰਾਸ਼ਟਰੀ ਮੰਜ਼ਿਲਾਂ ਆਕਲੈਂਡ ਅਤੇ ਚੰਗੀ ਹਨ। ਜ਼ਿਕਰਯੋਗ ਹੈ ਕਿ ਨਵਾਂ ਹਵਾਈ ਅੱਡਾ 24 ਘੰਟੇ ਚੱਲੇਗਾ ਜਦਕਿ ਸਿਡਨੀ ਹਵਾਈ ਅੱਡੇ 'ਤੇ ਰਾਤ ਦੇ ਸਮੇਂ ਉਡਾਨਾਂ ਲਈ ਕਰਫਿਊ ਲਾਗੂ ਹੁੰਦਾ ਹੈ। ਦੂਸਰੇ ਪਾਸੇ ਆਸਟ੍ਰੇਲੀਆ ਵਿੱਚ 16 ਸਾਲ ਤੋਂ ਘੱਟ ਉਮਰ ਵਾਲੇ ਨੌਜਵਾਨਾਂ ਲਈ ਸੋਸ਼ਲ ਮੀਡੀਆ ਰੋਕ ਲਾਗੂ ਹੋਣ ਤੋਂ ਬਾਅਦ ਪਹਿਲੇ 6 ਮਹੀਨੇ ਗੁਜ਼ਰ ਚੁੱਕੇ ਹਨ ਪਰ ਮਾਹਿਰ ਅਤੇ ਨੌਜਵਾਨ ਰਲੀ ਮਿਲੀ ਪ੍ਰਤੀਕਿਰਿਆ ਸਾਂਝੀ ਕਰ ਰਹੇ ਹਨ। ਇਸ ਪਾਬੰਦੀ ਅਧੀਨ ਸਨੈਪਚੈਟ, ਫੇਸਬੁੱਕ, ਇੰਸਟਾਗ੍ਰਾਮ, ਰੈਡਿਟ, ਥਰੈਡਸ, ਟਿਕਟੌਕ, ਐਕਸ ਜੋ ਪਹਿਲਾਂ ਟਵਿੱਟਰ ਸੀ ਅਤੇ ਯੂਟਿਊਬ ਵਰਗੇ ਸੋਸ਼ਲ ਮੀਡੀਆ ਪਲੈਟਫਾਰਮਸ ਨੂੰ$49.5 million ਤੱਕ ਦਾ ਜੁਰਮਾਨਾ ਹੋ ਸਕਦਾ ਹੈ ਜੇਕਰ ਉਹ 16 ਸਾਲ ਤੋਂ ਘੱਟ ਉਮਰ ਵਾਲਿਆਂ ਨੌਜਵਾਨਾਂ ਨੂੰ ਇਹਨਾਂ ਪਲੈਟਫਾਰਮਸ ਨੂੰ ਵਰਤਣ ਤੋਂ ਰੋਕਣ ਵਿੱਚ ਨਾਕਾਮ ਰਹਿਣ। ਪਰ ਬੰਦ ਕੀਤੇ ਗਏ ਪਲੈਟਫਾਰਮਾਂ 'ਤੇ ਬੱਚਿਆਂ ਨੂੰ ਖਾਤੇ ਖੋਲ੍ਹਣ ਤੋਂ ਰੋਕਣ ਵਿੱਚ ਆ ਰਹੀਆਂ ਮੁਸ਼ਕਲਾਂ ਬਾਰੇ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ। ਜੇ ਗੱਲ ਸਿਆਸਤ ਦੀ ਕਰੀਏ ਤਾਂ ਵਿਕਟੋਰੀਅਨ ਲਿਬਰਲ ਆਗੂ ਜੈਸ ਵਿਲਸਨ ਕਹਿੰਦੇ ਹਨ ਕਿ ਉਹਨਾਂ ਨੂੰ ਵਿਸ਼ਵਾਸ ਹੈ ਕਿ ਉਹ ਵਨ ਨੇਸ਼ਨ ਦੇ ਸਹਿਯੋਗ ਤੋਂ ਬਿਨਾਂ ਹੀ ਰਾਜ ਚੋਣ ਜਿੱਤ ਸਕਦੇ ਹਨ। ਇਸ ਹਫ਼ਤੇ ਨਿਊਜ਼ ਕੋਪ ਵੱਲੋਂ ਪ੍ਰਕਾਸ਼ਿਤ ਫਰੈਸ਼ ਵਾਟਰ ਸਟ੍ਰੈਟਜੀ ਦੇ ਇੱਕ ਸਰਵੇਖਣ ਮੁਤਾਬਕ ਵੋਟਰਾਂ ਦੀ ਬਹੁਮਤ ਰਾਏ ਹੈ ਕਿ ਵਿਕਟੋਰੀਆ ਦੀ ਲੇਬਰ ਆਗੂ ਅਤੇ ਪ੍ਰੀਮੀਅਰ ਜਸਿੰਟਾ ਐਲਨ ਨੂੰ ਬਦਲਣ ਦਾ ਸਮਾਂ ਆ ਗਿਆ ਹੈ ਜਿਸ ਵਿੱਚ 39% ਲੇਬਰ ਵੋਟਰ ਵੀ ਸ਼ਾਮਲ ਹਨ। ਜੇ ਅੰਤਰਰਾਸ਼ਟਰੀ ਖਬਰਾਂ ਦੀ ਗੱਲ ਕਰੀਏ ਤਾਂ ਸੰਯੁਕਤ ਰਾਜ ਅਮਰੀਕਾ ਅਤੇ ਈਰਾਨ ਵਿਚਕਾਰ ਅਮਨ ਦੀ ਸੰਭਾਵਨਾ 'ਤੇ ਸ਼ੱਕ ਹੋਰ ਗਹਿਰੇ ਹੋ ਰਹੇ ਹਨ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਈਰਾਨ 'ਤੇ ਇੱਕ ਅਮਰੀਕੀ ਅਪੇਸ਼ ਹੈਲੀਕਾਪਟਰ ਨੂੰ ਗਿਰਾਉਣ ਦਾ ਦੋਸ਼ ਲਗਾਇਆ। ਈਰਾਨੀ ਵਿਦੇਸ਼ ਮੰਤਰੀ ਅਬਾਸ ਅਰਾਚੀ ਨੇ US ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਇਸ ਖੇਤਰ ਤੋਂ ਪਿੱਛੇ ਹਟ ਜਾਣ ਜੇਕਰ ਉਹ ਆਪਣੀ ਸੁਰੱਖਿਆ ਚਾਹੁੰਦੇ ਹਨ ਅਤੇ ਕਿਹਾ ਕਿ ਉਹ ਕਿਸੇ ਵੀ ਖਤਰੇ ਜਾਂ ਹਮਲੇ ਦਾ ਜਵਾਬ ਜ਼ਰੂਰ ਦੇਣਗੇ। ਈਰਾਨ ਦੇ ਰਾਸ਼ਟਰੀ ਮੀਡੀਆ ਨੇ ਰਿਪੋਰਟ ਕੀਤਾ ਕਿ ਸਟ੍ਰੇਟ ਆਫ ਹੋਰਮੂਜ਼ ਵਿੱਚ ਕੇਸ਼ਮ ਟਾਪੂ 'ਤੇ ਹਮਲਾ ਹੋਇਆ ਅਤੇ ਸਟ੍ਰੇਟ ਦੇ ਬੰਦਰਗਾਹ ਸ਼ਹਿਰ ਸਿਰਿਕ ਵਿੱਚ ਇੱਕ ਪ੍ਰੋਜੈਕਟਾਈਲ ਟੱਕਰ ਦੀ ਪੁਸ਼ਟੀ ਹੋਈ ਹੈ। ਟਰੰਪ ਦਾ ਕਹਿਣਾ ਹੈ ਕਿ ਹੈਲੀਕਾਪਟਰ ਘਟਨਾ ਵਿੱਚ ਸ਼ਾਮਲ 2 ਅਮਰੀਕੀ ਪਾਇਲਟਾਂ ਨੂੰ ਕੋਈ ਚੋਟ ਨਹੀਂ ਆਈ ਅਤੇ ਇੱਕ ਅਧਿਕਾਰੀ ਨੇ ਜਿਸਨੇ ਆਪਣੀ ਪਹਿਚਾਣ ਗੁਪਤ ਰੱਖਣ ਦੀ ਸ਼ਰਤ 'ਤੇ ਗੱਲ ਕੀਤੀ ਕਿਹਾ ਕਿ ਅਪੇਸ਼ ਹੈਲੀਕਾਪਟਰ ਨੂੰ ਇੱਕ ਈਰਾਨੀ ਡਰੋਨ ਹਮਲੇ ਵੱਲੋਂ ਨਿਸ਼ਾਨਾ ਬਣਾਇਆ ਗਿਆ। ਜੇ ਪੰਜਾਬ ਦੀਆਂ ਖਬਰਾਂ ਵੱਲ ਝਾਤ ਮਾਰੀਏ ਤਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਭਾਰਤ ਅਤੇ ਪਾਕਿਸਤਾਨ ਦੋਵਾਂ ਸਰਕਾਰਾਂ ਕੋਲੋਂ ਗੁਰਦੁਆਰਾ ਕਰਤਾਰਪੁਰ ਸਾਹਿਬ ਲਾਂਘਾ ਖੋਲ੍ਹਣ ਦੀ ਮੰਗ ਕੀਤੀ ਹੈ। ਪਹਿਲਗਾਮ ਵਿੱਚ ਯਾਤਰੀਆਂ 'ਤੇ ਹੋਏ ਹਮਲੇ ਤੋਂ ਬਾਅਦ ਭਾਰਤ ਅਤੇ ਪਾਕਿਸਤਾਨ ਦੇ ਸੰਬੰਧਾਂ ਵਿੱਚ ਆਈ ਕੁੜੱਤਣ ਦੌਰਾਨ ਭਾਰਤ ਸਰਕਾਰ ਵੱਲੋਂ ਪਾਕਿਸਤਾਨ ਨਾਲ ਆਵਾਜਾਈ ਅਤੇ ਵਪਾਰਕ ਸੰਬੰਧ ਤੋੜ ਲੈ ਗਏ ਸਨ। ਇਸੇ ਤਹਿਤ ਕਰਤਾਰਪੁਰ ਸਾਹਿਬ ਲਾਂਘਾ ਬੰਦ ਕਰ ਦਿੱਤਾ ਗਿਆ ਸੀ ਜਿਸ ਨੂੰ ਲਗਭਗ ਹੁਣ 1 ਸਾਲ ਹੋ ਗਿਆ ਹੈ। ਦੂਸਰੇ ਪਾਸੇ ਉਹਨਾਂ 14 ਸਾਲ ਦੇ ਲੰਮੇ ਸਮੇਂ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਦੀ ਸ਼ਹੀਦੀ ਦਿਹਾੜੇ ਮੌਕੇ ਪਾਕਿਸਤਾਨ ਸਥਿਤ ਗੁਰਧਾਮਾਂ ਦੇ ਦਰਸ਼ਨਾਂ ਲਈ 10 ਜੂਨ ਨੂੰ ਜਾਣ ਵਾਲੇ ਜਥੇ ਦਾ ਸਵਾਗਤ ਕਰਦਿਆਂ ਭਾਰਤ ਅਤੇ ਪਾਕਿਸਤਾਨ ਸਰਕਾਰਾਂ ਦਾ ਧੰਨਵਾਦ ਕੀਤਾ ਹੈ। ਇਹ ਸਨ ਅੱਜ ਦੀਆਂ ਚੋਣਵੀਆਂ ਖਬਰਾਂ। ਸੁਣਦੇ ਰਹੋ SBS ਪੰਜਾਬੀ। ਦੋਸਤੋ, ਜੇ ਹੁਣ ਗੱਲ ਮੌਸਮ ਦੀ ਕਰੀਏ ਤਾਂ ਠੰਡ ਤਾਂ ਵੱਧ ਹੀ ਰਹੀ ਆ ਅਤੇ ਆਸਟ੍ਰੇਲੀਆ ਦੀਆਂ ਕੁਝ ਜਗ੍ਹਾਵਾਂ 'ਤੇ ਬਰਫ਼ ਪੈਣੀ ਵੀ ਸ਼ੁਰੂ ਹੋ ਗਈ ਆ ਅਤੇ ਇਸ ਦੇ ਚੱਲਦੇ ਤੁਸੀਂ ਸ਼ਾਇਦ ਬਰਫੀਲੇ ਇਲਾਕਿਆਂ ਵਿੱਚ ਘੁੰਮਣ ਜਾਣ ਬਾਰੇ ਸੋਚ ਰਹੇ ਹੋਵੋ। ਪਰ ਜਾਣ ਤੋਂ ਪਹਿਲਾਂ ਇਹ ਕੁਝ ਗੱਲਾਂ 'ਤੇ ਜ਼ਰੂਰ ਗੌਰ ਕਰਿਓ। SBS ਪੰਜਾਬੀ ਤੋਂ ਪਨੀਤ ਢੀਂਗਰਾ ਲੈ ਕੇ ਹਾਜ਼ਰ ਆ ਸਨੋਅ ਸੀਜ਼ਨ ਵਿੱਚ ਸੁਰੱਖਿਆ ਬਾਰੇ ਇੱਕ ਖਾਸ ਐਕਸਪਲੇਨਰ।
1: SBS ਪੰਜਾਬੀ ਤੇ ਤੁਹਾਡਾ ਸਵਾਗਤ ਹੈ। ਮੈਂ ਹਾਂ ਪੁਨੀਤ ਟਿੰਗਰਾ। ਸੋ ਆਸਟ੍ਰੇਲੀਆ ਦੇ ਵਿੱਚ ਠੰਡ ਪੂਰੀ ਪੈ ਰਹੀ ਹੈ ਅਤੇ ਜਿਸ ਚੀਜ਼ ਦਾ ਸਾਨੂੰ ਸਭ ਨੂੰ ਬੇਸਬਰੀ ਨਾਲ ਇੰਤਜ਼ਾਰ ਸੀ, ਯਾਨੀ 2026 ਦਾ ਸਨੋ ਸੀਜ਼ਨ, ਉਹ ਅਧਿਕਾਰਤ ਤੌਰ 'ਤੇ ਸ਼ੁਰੂ ਹੋ ਚੁੱਕਾ ਹੈ। ਖਾਸ ਕਰਕੇ ਵਿਕਟੋਰੀਆ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਮਾਊਂਟ ਬੁਲਰ, ਮਾਊਂਟ ਹਾਥਮ, ਫਾਲਸ ਕ੍ਰੀਕ ਅਤੇ ਮਾਊਂਟ ਬਾਬਾ ਵਰਗੇ ਖੂਬਸੂਰਤ ਪਹਾੜਾਂ ਵੱਲ ਨਿਕਲਣ ਦੀ ਤਿਆਰੀ ਕਰ ਰਹੇ ਨੇ। इस दौरान विक्टोरिया पुलिस ने सुरक्षा नूं सब तों वड्डी तरजीह दिंदिआं लोकां नूं पहलां तों ही तैयारी करन अते सुरक्षा नियमां दी पालणा करन दी अपील कीती है। सड़कां स्की रिजॉर्ट्स अते आले दुआले दे इलाकियां विच पुलिस दी मौजूदगी वधाई जावेगी तां जो यात्रियां अते स्थानक भाईचारियां दी सुरक्षा यकीनी बनाई जा सके। पिछले साल बर्फबारी का मौसम काफ़ी व्यस्त रहा सी। केवल माउंट हॉथम विच ही आने वाले लोगों की गिनती लगभग 50% वधी सी। इसे कारण पुलिस इस साल भी वड्डी गिनती दे विच सैलानियों के पहुँचने की उम्मीद कर रही है। पुलिस ने स्कीइंग करने वालों स्नोबोर्डर्स अते पहाड़ी ट्रैकों ते जाने वाले लोगों को सिर्फ निर्धारित रस्ते ही वरतन की अपील की है। पिछले मौसम दौरान कई अजिहियां घटनावां सामने आईयां जिथे लोग रस्ता भुल गए अते उन्हां नूं बचाव टीमों की मदद नाल लभना पिया सी। पिछले साल 2025 दे सीजन दौरान पुलिस नूं पहाड़ां ते 26 सर्च अते रेस्क्यू दे ऑपरेशन चलाउणे पए सन। कुछ अजिहियां घटनावां होईयां जो सानूं सारिआं नूं सबक दिंदियां ने। दो नौजवान भारी धुंद अते बर्फबारी कारण रस्ता भटक गए अते एक खतरनाक खड्ड वल चले गए। शुक्र है कि हॉथम स्की पेट्रोल ने उन्हां नूं समें सिर लभ लिया। एक 11 साल दा बच्चा स्नोबोर्डिंग करदे होए गवाच गया जिस नूं 2 घंटिआं दी मुशक्कत तों बाद लभ्या गया। इसे तरह खराब मौसम दौरान डार्गो हाई प्लेन्स रोड नेड़े कैंपिंग कर रहे कुछ लोगों की गड्डी फिसल के खतरनाक थां ते फस गई सी। एमरजेंसी सेवावां ने उन्होंने सुरक्षित बाहर कढ़िया अते किसी नूं भी सट नहीं लगी। पुलिस ने एक अजिहे मामले का भी जिक्र किया जिस विच दो हाइकर क्रेग्स हट वल जाते हुए रस्ता भुल गए सन। हालांकि उन्होंने कोल नक्शा हैडलैम्प खाण पीण का समान अते पानी मौजूद सी जिस कारण वह खुद ही सुरक्षित वापस आ गए। पुलिस का कहना है कि सही तैयारी किसी भी एमरजेंसी स्थिति विच बहुत महत्वपूर्ण साबित हो सकती है। ईस्टर्न रीजन के कमांडर ब्रैड कहन ने साफ किया कि इन इलाकों विच वाइट आउट यानी अचानक सब कुछ चिट्टा हो जाना अते धुंद का छा जाना बहुत आम है। यह चंगे भले माहिरां नूं भी भुलेखा पा दिंदा है। इसलिए चाहे तुसीं किन्ने भी माहिर क्यों ना होवो हमेशा तय किए गए ट्रैक्स से ही रहो। हुण आउंदे आ सब तो जरूरी गल जो तुहाडी जेब अते जान दोवां नाल जुड़ी हुई है, व्हील चेन्स। कि तुहानू पता है कि पिछले साल 4000 तो वध गड्डियां नू रस्ते विच्चों ही वापस मोड़ दिता गया सी। क्यों? क्योंकि उन्हां कोल कानूनी तौर ते जरूरी व्हील चेन्स नहीं सन। बर्फीले अते तिलकण वाले पहाड़ी रस्तियां ते व्हील चेनां तुहाडी गड्डी नू सड़क ते टिका के रखदियां ने। विक्टोरिया दे कानून मुताबक स्नो सीजन दौरान एल्पाइन खेतर विच जाण वाली हर गड्डी विच व्हील चेन होनी लाजमी है। जेकर पुलिस चैकिंग दौरान तुहाडी गड्डी विच चेन ना मिली तां $407 का जुर्माना हो सकता है। जेकर बर्फबारी दौरान पुलिस ने चेन पाउण का हुक्म दिता है अते तुसी नहीं पाई तो जुर्माना सीधा $1,018 है। पुलिस ने खास तौर पर चेतावनी दी है कि ऑनलाइन मिलने वाली सस्तियां या नकली चेना के चक्कर विच ना पाओ। ये पहाड़ों से टुट सकदियां ने अते जानलेवा साबित हो सकदियां ने। निकलन तो पहला विक रोड की वैबसाइट पर जाके नियम जरूर चैक करो। इस पूरे सीजन दौरान हाईवे पेट्रोल हैवी व्हीकल यूनिट अते विशेष एल्पाइन अफसर हर रोज़ सड़कों पर मौजूद रहेंगे। ड्रग अते एल्कोहल के टेस्ट भी लगातार किए जाएंगे। इसलिए जिम्मेवारी दे नाल ड्राइव करो। जे तुसी इस सीजन स्नो ते जा रहे हो तो विक्टोरिया पुलिस दे एह गोल्डन सुरक्षा टिप्स नोट कर लवो। कदे भी इकल्ले हाइकिंग ते ना जाओ। अपने दोस्तों या परिवार नूं दस के जाओ कि तुसी कित्थे जा रहे हो अते कदों वापस आवोगे। दूसरी चीज़ संचार का साधन, अपने कोल एक रजिस्टर्ड पर्सनल लोकेटर बीकन भी जरूर रखो। तीजा राशन, एक दिन तो ज़्यादा का खाना अते पानी गड्डी विच भी जरूर रखो। अते इस तो इलावा कार दे रेडिएटर विच एंटी फ्रीज पाओ अते जेकर तुहाडी गड्डी डीजल है तो एल्पाइन मिक्स डीजल की वरतों करो। ड्राइविंग का तरीका, एक्सलेटर ते हौली हौली पैर रखो, ब्रेक बहुत आराम नाल लगाओ अते अगली गड्डी तो सुरक्षित दूरी बना के रखो। जेकर रस्ता भटक जाओ तो उत्थे ही रुको, कोई आसरा लभो अते सदा 000 ते कॉल करो अते मदद का इंतजार करो। होर ज़्यादा जानकारी लई तुसी विक्टोरिया पुलिस की वैबसाइट www.police.vic.gov.au/snow-and-winter-driving-safety ते जा सकते हो। बर्फ का आनंद जरूर माणो, खूबसूरत यादा बनाओ, पर सुरक्षा नूं सब तो अगे रखो। अपना अते अपने परिवार का ख्याल जरूर रखो। विक्टोरिया पुलिस की मदद नाल ये जानकारी SBS पंजाबी लई पुनीत ढींगरा वालों तैयार की गई। धन्यवाद।
2: फेसबुक उते SBS पंजाबी नूं लाइक करो, सांझा करो अते अपने विचार भी प्रगटाओ।
0: प्यारे दोस्तों, बर्फ़ लगती तो बहुत सोहनी आ पहाड़ों ते चिट्टी चिट्टी, पर इस मौसम विच अपनी सुरक्षा करनी ते चेतावनियां दा ध्यान रखना बहुत जरूरी है। कि तुसी भी अपने परिवार नाल बर्फीले पहाड़ां विच घूमण गए हो जां फिर जाण बारे सोच रहे हो, सानू सुनेहा भेज के दस्सिओ कि किहो जिहा तुहाडा तजर्बा रहा, तुसी कित्थे कित्थे गए जां फिर कित्थे कित्थे जाण बारे सोच रहे हो। नंबर है जी 0448-799-767, 0439-799-767, जिथे तुसी SMS भेजना है जी। तो जिन्ने चिर विच तुसी सानू सुनेहा भेज रहे हो, आपां लैणे आ जी एक छोटी जिही ब्रेक जो कि अज दे प्रोग्राम दी पहली ब्रेक आ। ब्रेक तो बाद गल करांगे शैम कॉन्ट्रैक्टिंग दे बारे, जिथे कई कारोबार कर्मचारियों नू गलत तरीके नाल ठेकेदार वजो दर्ज कर रहे हैं। जल्द ये गल ते भी आवांगे। मैं हाँ जसमीत कौर, सुनते रहो SBS पंजाबी।
3: Stay connected through the unexpected with Invincible Wi-Fi from Spectrum. Invincible Wi-Fi keeps your home running with fast, fiber-powered internet and automatic 5G and 8-hour battery backup, making sure you stay on track, working, streaming, connected to friends and family, no matter what. Be invincible. Invincible Wi-Fi from Spectrum. Visit InvincibleWiFi.com to learn more. Restrictions apply. Services not available in all areas.
4: Starting a new life in Australia isn't easy.
5: A lot of companies have rejected me.
6: Sometimes I feel like, oh, I'm gonna quit, I've give up.
4: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
7: Why do people want to be at work? To feel heard, appreciated, part of something, and to know there's a career path for everyone. Inclusive workplaces are linked to increased innovation, productivity, and employee satisfaction. Make your organization a place where people want to be. For inclusion and diversity training, visit inclusion-program.com.au.
8: SBS Audio
9: अपनी वेवलेंथ नाल मेल खांदियां तरंगा सुनन लई प्ले बटन दबाओ।
10: SBS Chill,
11: SBS Pop Asia, non-stop Asian pop.
12: Can you describe that feeling for people who haven't experienced it?
13: SBS Hindi उपलब्ध करवाता है
14: Far from the partisan politics.
9: नाल ही सट तो वध भाषावां विच खबरां भी। तुहाड़े मूड नाल मेल खांदा संगीत अते मनमोहक पॉडकास्ट भी जो तुहाड़ी उड़ीक कर रहे ने। SBS Audio ऐप डाउनलोड करो जां
15: sbs.com.au/audio।
0: ब्रेक तो बाद स्वागत है जी। तुसी सुन रहे हो SBS पंजाबी दा बुधवार वाला प्रोग्राम, आज सिडनी तो जसमीत कौर दे नाल। ब्रेक तो पहला आपां स्नो विच घूमण जाण बारे गलबात कीती कि किस तरह स्नो विच आपां सुरक्षित रह सकदे आ। ऑस्ट्रेलिया विच मेन स्नो डेस्टिनेशनस न्यू साउथ वेल्स, विक्टोरिया जां टस्मेनिया विच हन, जिथे वख वख स्की रिजोर्ट्स ते नैशनल पार्क्स हन। सो जेकर तुसी इन्हां किसी भी इलाकियां च जा रहे हो ते अपनी सुरक्षा दा जरूर ख्याल रखियो। ते जेकर तुसी पहला प्रोग्राम विच सुनाई हुई रिपोर्ट मिस कर दिती तां मैं दस दियां कि SBS पंजाबी दी वैबसाइट ते मौजूद आ, तुसी जदों मर्जी जा के सुन सकदे हो ते अगे सांझी भी कर सकदे हो। दोस्तों अज दे प्रोग्राम दी अगली गल वल आईए तां खोज मुताबक नौजवान अते नवें आए प्रवासी, खास करके ओ जो TFN अते ABN दे कानूनी अंतरां तों अनजाण हन, शैम कॉन्ट्रैक्टिंग दे शोषण दा वध निशाना बन रहे हन। ओ किवें अते किस तरह इस तों बचिया जा सकदा है, आओ SBS पंजाबी तों शाइना कालरा दी इस रिपोर्ट विच जानदे हां जी।
16: SBS साउथ एशियन उत्ते SBS पंजाबी।
17: तुहानूं TFN दी लोड़ नहीं है, ABN तुहाडे लई बेहतर है। जे तुसी भी ऑस्ट्रेलिया विच काम करन वाले प्रवासी हो अते तुसी इस तरह दियां सलाहां सुनियां ने ते हो सकदा है कि तुहाडे नाल भी धक्का कीता गया होवे। माइग्रेशन जस्टिस इंस्टीट्यूट दी ताज़ा रिपोर्ट ने खुलासा कीता है कि ऑस्ट्रेलिया विच कई कारोबार नौजवान प्रवासी कर्मचारियों नूं ठेकेदार भाव के कॉन्ट्रैक्टर दिखा के उन्हां दा बणदा सरदा भुगतान देण तों कन्नी कट रहे ने। टैक्स दे इस फेरबदल नूं शैम कॉन्ट्रैक्टिंग कहा जांदा है अते इह गैर कानूनी है। शैम कॉन्ट्रैक्टिंग किवें काम करदा है अते इह प्रवासी कामियां नूं किवें प्रभावित कर रहा है, दसण लई हाज़र हाँ SBS पंजाबी तों मैं शाइना कालरा।
18: मैं जद नवा नवा आस्ट्रेलिया च आया ते नवे इमीग्रेंट होण करके मैनूं कोई नॉलेज नहीं सी इधर दी, ते मैं अपने ही पंजाबी बंदे नाल पहले ही जॉब की अपनी, ਉਹਨਾਂ ਦਾ ਇਹ ਕਹਿਣਾ ਸੀਗਾ ਕਿ ਤੂੰ ਆਪਣਾ ABN ਨੰਬਰ ਬਣਾ ਲਾ, ਤੇਰੇ ਲਈ ਬੈਸਟ ਰਹੂਗਾ। ਤੇ ਉਸ ਟਾਈਮ ਤੇ ਮੈਨੂੰ ਕੋਈ ਨੌਲੇਜ ਨਹੀਂ ਸੀਗੀ ਕਿ TFN ਦਾ ਕੀ ਫਾਇਦੇ ਹੈਗੇ ਕੀ ਨਹੀਂ, ਕੀ ABN ਦੇ ਨੁਕਸਾਨ ਹੈਗੇ ਆ, ਤੇ ਤਾਂ ਕਰਕੇ ਮੈਂ ਉਸ ਟਾਈਮ ਤੇ ਨਵਾਂ ਨਵਾਂ ABN ਤੇ ਲੱਗਿਆ ਸੀਗਾ ਜੋਬ ਕਰਨ। ਮੈਂ ਉਸ ਸੇਮ ਕੰਪਨੀ ਚ ਆਲਮੋਸਟ ਡੇਢ ਸਾਲ ਕੰਮ ਕੀਤਾ, ਤੇ ਮੈਨੂੰ ਡੇਢ ਸਾਲ ਤੱਕ ਕੋਈ ਇੱਦਾਂ ਇਸ਼ੂ ਬਣਿਆ ਨਹੀਂ। ਛੁੱਟੀਆਂ ਆਪਾਂ ਲੈਂਦੇ ਸੀਗੇ, ਉਹਦਾ ਸਾਨੂੰ ਪੇ ਨਹੀਂ ਹੁੰਦਾ ਸੀਗਾ।
17: ਇਹ ਆਵਾਜ਼ ਸੀ ਭਾਰਤ ਤੋਂ ਪ੍ਰਵਾਸ ਕਰਕੇ ਆਏ ਇੱਕ ਅਜਿਹੇ ਕਾਮੇ ਦੀ ਜੋ ਕਿ 18 ਮਹੀਨਿਆਂ ਤੱਕ ABN ਉੱਤੇ ਬਿਨਾਂ ਕਿਸੇ ਸੁਪਰ ਤਨਖਾਹ ਵਾਲੀ ਛੁੱਟੀ ਦੇ ਬਿਨਾਂ ਅਤੇ ਹੋਰ ਕਿਸੇ ਤਰ੍ਹਾਂ ਦੇ ਲਾਭ ਦੇ ਬਿਨਾਂ ਹੀ ਕੰਮ ਕਰਦਾ ਰਿਹਾ। ABN ਉੱਤੇ 18 ਮਹੀਨਿਆਂ ਤੱਕ ਕੰਮ ਕਰਨ ਤੋਂ ਬਾਅਦ ਉਹਨਾਂ ਨੇ ਆਪਣੀ ਨੌਕਰੀ ਉਸ ਵੇਲੇ ਗਵਾਈ ਜਦੋਂ ਉਹਨਾਂ ਨੂੰ ਆਪਣੀ ਕੰਮ ਵਾਲੀ ਥਾਂ ਉੱਤੇ ਸੱਟ ਲੱਗ ਗਈ ਅਤੇ ਉਹਨਾਂ ਨੂੰ ਪਤਾ ਲੱਗਿਆ ਕਿ ਹੋਰਨਾਂ ਵਾਂਗ ਉਹਨਾਂ ਕੋਲ ਕੋਈ ਵੀ ਬੈਨੀਫਿਟਸ ਜਾਂ ਭੁਗਤਾਨ ਨਹੀਂ ਹਨ। ਇਹ ਉਹ ਭੁਗਤਾਨ ਨੇ ਜੋ ਕਿ ਸਰਕਾਰੀ ਅਤੇ ਕਾਨੂੰਨੀ ਤੌਰ ਉੱਤੇ ਉਹਨਾਂ ਦੇ ਹੱਕ ਸਨ।
18: ਲਾਸਟ ਕੰਮ ਕੀਤਾ ਉੱਥੋਂ ਉਦੋਂ ਲਾਈਕ ਮੈਨੂੰ ਡੇਢ ਸਾਲ ਹੋ ਗਏ ਸੀ ਉਸ ਟਾਈਮ ਤੇ ਮੈਂ ਨਾ ਸੈਕਿੰਡ ਫਲੋਰ ਤੋਂ ਥੱਲੇ ਡਿੱਗ ਪਿਆ ਸੀਗਾ ਤੇ ਉਸ ਵਿੱਚ ਮੇਰੀ ਬੈਕ ਇੰਜਰ ਹੋ ਗਈ ਸੀਗੀ ਤੇ ਮੈਨੂੰ ਆਲਮੋਸਟ ਲਾਈਕ 2 ਮਹੀਨੇ ਲਈ ਮੈਨੂੰ ਬੈੱਡ ਤੇ ਸਿੱਟੀ ਸੀ ਡਾਕਟਰ ਨੇ ਤੇ ਉਹਦੇ ਵਿੱਚ ਮੇਰੇ ਇੰਪਲੋਇਰ ਨੇ ਮੈਨੂੰ ਕੁਛ ਪੇ ਨਹੀਂ ਕੀਤਾ। ਈਵਨ ਕਿ ਮੈਂ ਜਦ ਕੰਮ ਛੱਡਤਾ ਸੀਗਾ ਉਹ ਤੋਂ ਵੀ ਮੈਨੂੰ 8 ਮਹੀਨੇ ਬਾਅਦ ਮੈਨੂੰ ਉਹਦੇ ਐਕਸੈਸ ਪੇ ਕਰਨ ਪਈ $800 ਤੇ ਉਸ ਟਾਈਮ ਵੀ ਮੈਨੂੰ ਬਿਲਕੁਲ ਨੌਲੇਜ ਨਹੀਂ ਸੀਗੀ ਕਿ ਜੇ ਉਸ ਟਾਈਮ ਤੇ ਮੈਂ TFN ਤੇ ਕੰਮ ਕਰਦਾ ਹੁੰਦਾ ਤੇ ਮੈਨੂੰ ਉਸ ਚੀਜ਼ ਦਾ ਸਾਰਾ ਕਲੇਮ ਆਉਣਾ ਸੀਗਾ ਤੇ ਨਾਲ ਮੇਰਾ ਸਾਰਾ ਜਿੰਨਾ ਵੀ ਮੈਂ ਇਲਾਜ ਕਰਾਇਆ ਮੈਨੂੰ ਸਾਰਾ ਉਸ ਇੰਪਲੋਇਰ ਤੋਂ ਪੇ ਹੋਣਾ ਸੀਗਾ।
17: ਜਿੱਥੇ ਉਹਨਾਂ ਦਾ ਦਾਅਵਾ ਹੈ ਕਿ ਪਹਿਲਾਂ ਉਹਨਾਂ ਨੂੰ ਆਪਣੇ ਹੱਕਾਂ ਬਾਰੇ ਜਾਣਕਾਰੀ ਨਹੀਂ ਸੀ ਅਤੇ ਬਾਅਦ ਵਿੱਚ ਉਹ ਆਪਣੇ ਕੱਚੇ ਵੀਜ਼ਾ ਅਤੇ ਭਾਈਚਾਰਕ ਸੰਬੰਧਾਂ ਨੂੰ ਖਰਾਬ ਕਰਨ ਦੇ ਡਰ ਤੋਂ ਕੋਈ ਵੀ ਕਦਮ ਨਾ ਚੁੱਕ ਸਕੇ।
18: ਜਦ ਆਪਾਂ ਨਵਾਂ ਨੇ ਵੀ ਆਏ ਤਾਂ ਮੇਰੇ ਸਾਰੇ ਨਾਲ ਦੇ ਉੱਧਰ ਹੀ ਕੰਮ ਕਰਦੇ ਸੀਗੇ ਤੇ ਮੈਨੂੰ ਇਦਾਂ ਦਾ ਟਰੱਸਟ ਬਿਲਟ ਸੀਗਾ ਸਾਰੇ ਆਪਣੇ ਸਾਰੇ ਲੋਕਾਂ ਦੇ ਵਿੱਚ ਕਿ ਪੰਜਾਬੀ ਬੰਦਾ ਆ, ਸਹੀ ਆ, ਤੁਹਾਡਾ ਹਮੇਸ਼ਾ ਸਾਥ ਦਊਗਾ। ਔਰ ਉਹਨਾਂ ਦੀ ਗੱਲਬਾਤ ਤੋਂ ਵੀ ਇੱਦਾਂ ਹੀ ਸੀਗਾ ਕਿ ਆਪਾਂ ਸਾਡੇ ਤੇ ਕੋਈ ਵੀ ਮੁਸੀਬਤ ਆਊਗੀ ਤਾਂ ਆਹ ਬੰਦਾ ਸਾਡੇ ਸਾਥ ਰਹੂਗਾ। ਬਟ ਉਹ ਨਹੀਂ ਹੁੰਦਾ ਕਿਉਂਕਿ ਜਦ ਤੁਹਾਡੇ ਤੇ ਸੱਚੀ ਮੁਸ਼ਕਿਲ ਆਉਂਦੀ ਹੈ ਤੇ ਕੋਈ ਵੀ ਤੁਹਾਡੇ ਨਾਲ ਨਹੀਂ ਖੜੂਗਾ। ਆਹ ਟਰੱਸਟ ਨਹੀਂ ਕਰਨਾ ਚਾਹੀਦਾ ਮੈਨੂੰ ਜਿਸ ਹਿਸਾਬ ਨਾਲ ਲੱਗਦਾ ਵਾ ਕਿ ਆਪਾਂ ਆਪਣੀ ਕਮਿਊਨਿਟੀ ਦੇਖ ਕੇ, ਆਪਣਾ ਭਾਈਚਾਰਾ ਦੇਖ ਕੇ ਕਿਸੇ ਤੇ ਟਰੱਸਟ ਕਰਦੇ ਹਾਂ, ਸਾਨੂੰ ਆਹ ਟਰੱਸਟ ਨਹੀਂ ਕਰਨਾ ਚਾਹੀਦਾ ਕਦੇ ਵੀ। ਇਨ ਸ਼ੋਰਟ TFN ਤੇ ਜ਼ਿਆਦਾ ਫੋਕਸ ਕਰਨਾ ਚਾਹੀਦਾ ਐਸ ਕੰਪੇਅਰ ਟੂ ABN ਤੇ, ਕਿਉਂਕਿ ABN ਤੇ ਤੁਹਾਨੂੰ ਲੋਸ ਹੀ ਹੈ। ਇਨ ਫਿਊਚਰ ਤੁਹਾਨੂੰ ਕੁਛ ਵੀ ਹੁੰਦਾ, ਜੇ ਤੁਹਾਨੂੰ ਕੁਛ ਵੀ ਹੁੰਦਾ ਐਨੀ ਇੰਜਰੀ ਤੁਹਾਨੂੰ ਆਉਂਦੀ ਆ ਤੇ ਤੁਹਾਨੂੰ ਕੁਛ ਵੀ ਪੇ ਨਹੀਂ ਹੋਊਗਾ, ਸਾਰਾ ਕੁਛ ਤੁਹਾਡੇ ਪੱਲੇ ਤੋਂ। ਈਵਨ ਕਿ ਮੁੰਡੇ ਇੱਦਾਂ ਦੇ ਵੀ ਹੈ ਕਿ 3-3, 4-4 ਸਾਲ ਦੀ ਕਮਾਈ ਉਹਨਾਂ ਨੂੰ ਇੱਕ ਇੰਜਰੀ ਤੇ ਲਾਣੀ ਪੈਂਦੀ ਆ ਆਪਣੀ, ਔਰ ਉਹ ਫਿਊਚਰ 'ਚ ਵੀ ਅੱਗੇ ਕੁਛ ਨਹੀਂ ਕਰ ਪਾਉਂਦੇ। ਤੇ ਮੇਰਾ ਇਹੀ ਪ੍ਰੈਫਰ ਹੈ ਕਿ TFN ਤੇ ਮੁੰਡਿਆਂ ਨੂੰ ਜ਼ਿਆਦਾ ਕੰਮ ਕਰਨਾ ਚਾਹੀਦਾ ਤਾਂ ਕਿ ਉਹਨਾਂ ਦਾ ਫਿਊਚਰ ਵੀ ਸੇਵ ਰਹੇ ਔਰ ਆਪਣੀ ਹੈਲਥ ਐਂਡ ਇੰਸ਼ੋਰੈਂਸ ਸਾਨੂੰ ਤੁਹਾਨੂੰ ਸਾਰਾ ਕੁਛ ਕਵਰ ਕਰਦੀ ਆ ਉਹਦੇ 'ਚ। ਆਪਣੀ ਜੋਬ ਜੇ ਤੁਸੀਂ ਮਤਲਬ ਕਿ ਪ੍ਰੋਪਰ ਤੁਹਾਨੂੰ ਪੇ ਨਹੀਂ ਹੋ ਰਿਹਾ, ਜੇ ਤੁਹਾਨੂੰ ਲੱਗਦਾ ਇਸ ਤਰ੍ਹਾਂ ਕਿ ਤੁਸੀਂ ਲੈਸ ਵੇਜਿਸ ਤੇ ਕੰਮ ਕਰ ਰਹੇ ਹੋ ਤੇ ਤੁਹਾਨੂੰ ਉਹ ਜੋਬ ਛੱਡ ਦੇਣੀ ਚਾਹੀਦੀ ਹੈ ਔਰ ਤੁਹਾਡਾ ਬੈਟਰ ਲਈ ਤੁਹਾਨੂੰ ਪ੍ਰੋਪਰ ਤੁਹਾਡੇ ਪੇ ਰੇਟ ਲਈ ਤੁਹਾਨੂੰ ਕੰਮ ਕਰਨਾ ਚਾਹੀਦਾ ਜਿਹੜਾ ਕੈਪੇਬਲ ਹੋ ਤੁਸੀਂ, ਜਿਸ ਚੀਜ਼ ਲਈ ਤੁਸੀਂ ਕੈਪੇਬਲ ਹੋ।
17: ਪਰ ਗਲਤ ਜਾਣਕਾਰੀ ਕਾਰਨ ਕੰਮ ਉੱਤੇ ਸ਼ੋਸ਼ਣ ਦਾ ਸਾਹਮਣਾ ਕਰਨ ਵਾਲੇ ਉਹ ਇਕੱਲੇ ਨਹੀਂ ਹਨ। ਮਾਈਗ੍ਰੇਸ਼ਨ ਜਸਟਿਸ ਇੰਸਟੀਟਿਊਟ ਦੁਆਰਾ ਪ੍ਰਕਾਸ਼ਿਤ ਸਰਵੇਖਣ ਨੇ ਖੁਲਾਸਾ ਕੀਤਾ ਕਿ ABN ਦੀ ਦੁਰਵਰਤੋਂ ਕਰਕੇ ਪ੍ਰਵਾਸੀ ਕਰਮਚਾਰੀਆਂ ਨੂੰ ਵੀ ਕਾਗਜ਼ੀ ਤੌਰ ਉੱਤੇ ਕੰਟਰੈਕਟਰ ਦਿਖਾਇਆ ਜਾਂਦਾ ਤਾਂ ਜੋ ਉਹਨਾਂ ਨੂੰ ਭੁਗਤਾਨ ਘੱਟ ਦੇਣਾ ਪਵੇ। ਸਰਵੇਖਣ ਨੇ ਇਹ ਵੀ ਖੁਲਾਸਾ ਕੀਤਾ ਕਿ 35% ਪ੍ਰਵਾਸੀ ਕਾਮੇ ABN ਉੱਤੇ ਲੱਗੇ ਹੋਏ ਹਨ, ਜੋ ਕਿ ਆਮ ਆਸਟ੍ਰੇਲੀਆਈ ਕਰਮਚਾਰੀਆਂ ਦੀ ਦਰ ਨਾਲੋਂ 4 ਗੁਣਾ ਵੱਧ ਹੈ। ਅਤੇ ਇਹਨਾਂ ਵਿੱਚੋਂ ਇੱਕ ਵੱਡੀ ਗਿਣਤੀ ਉਹਨਾਂ ਕਾਮਿਆਂ ਦੀ ਹੈ ਜੋ ਕਿ ਕਾਨੂੰਨ TFN ਉੱਤੇ ਹੋਣੇ ਚਾਹੀਦੇ ਸੀ। ATO ਦੇ ਅਸਿਸਟੈਂਟ ਕਮਿਸ਼ਨਰ ਟੋਨੀ ਗੋਡਿੰਗ ਨੇ ਇੱਕ ਲਿਖਤ ਬਿਆਨ ਵਿੱਚ ਅਜਿਹਾ ਕਰਨ ਵਾਲੇ ਕਾਰੋਬਾਰੀਆਂ ਨੂੰ ਚੇਤਾਵਨੀ ਦਿੱਤੀ ਹੈ। ਉਹਨਾਂ ਦੱਸਿਆ ਕਿ ਕਿਸੇ ਕਰਮਚਾਰੀ ਨੂੰ ਕਾਨੂੰਨੀ ਕਾਗਜ਼ਾਂ ਵਿੱਚ ਠੇਕੇਦਾਰ ਭਾਵ ਕੇ ਇੰਪਲੋਈ ਨੂੰ ਇੱਕ ਕੰਟਰੈਕਟਰ ਤਰ੍ਹਾਂ ਪੇਸ਼ ਕਰਨਾ ਸ਼ਾਮ ਕੰਟਰੈਕਟਿੰਗ ਹੈ ਅਤੇ ਇਹ ਗਲਤ ਹੀ ਨਹੀਂ ਸਗੋਂ ਗੈਰ ਕਾਨੂੰਨੀ ਵੀ ਹੈ। ਅਤੇ ਜੇ ਕੋਈ ਕੰਪਨੀ ਅਜਿਹਾ ਕਰ ਰਹੀ ਹੈ ਤੇ ਉਹ ATO ਅਤੇ ਪੇਅਰ ਵਰਕ ਦੀ ਨਿਗਰਾਨੀ ਵਿੱਚ ਹੈ।
10: ਕੁਝ ਕਾਰੋਬਾਰ ਸੋਚਦੇ ਨੇ ਕਿ ਉਹ ਆਪਣੇ ਕਰਮਚਾਰੀਆਂ ਦੀਆਂ ਜ਼ਿੰਮੇਵਾਰੀਆਂ ਜਿਵੇਂ ਕਿ ਸੁਪਰ ਅਤੇ ਹੋਰ ਹੱਕਾਂ ਦਾ ਭੁਗਤਾਨ ਕਰਨਾ ਸਿਰਫ ਇਹ ਕਹਿ ਕੇ ਟਾਲ ਸਕਦੇ ਨੇ ਕਿ ਉਹਨਾਂ ਦੇ ਕਰਮਚਾਰੀ ਸੁਤੰਤਰ ਠੇਕੇਦਾਰ ਨੇ। ਇਹ ਗਲਤ ਅਤੇ ਗੈਰ ਕਾਨੂੰਨੀ ਹੈ। ਅਸੀਂ ਪਰਛਾਵੇਂ ਵਿੱਚ ਲੁਕਣ ਦੀ ਕੋਸ਼ਿਸ਼ ਕਰਨ ਵਾਲਿਆਂ 'ਤੇ ਰੌਸ਼ਨੀ ਪਾ ਰਹੇ ਹਾਂ। ਜੇਕਰ ਤੁਸੀਂ ਕਰਮਚਾਰੀਆਂ ਨਾਲ ਕਰਮਚਾਰੀਆਂ ਵਾਂਗ ਵਿਵਹਾਰ ਕਰ ਰਹੇ ਹੋ ਪਰ ਉਹਨਾਂ ਨੂੰ ਠੇਕੇਦਾਰ ਕਹਿ ਰਹੇ ਹੋ ਤਾਂ ਇਹ ਗੈਰ ਕਾਨੂੰਨੀ ਹੋ ਸਕਦਾ ਹੈ। ਜੇ ਤੁਸੀਂ ਅਜਿਹਾ ਕੁਝ ਕਰ ਰਹੇ ਹੋ ਤਾਂ ATO ਅਤੇ FWO ਦੀ ਨਿਗਰਾਨੀ ਵਿੱਚ ਹੋ।
17: ATO ਅਤੇ ਫੇਅਰਵਰਕ ਦੋਹਾਂ ਨੇ ਹੀ ਇਸ ਗੈਰ ਕਾਨੂੰਨੀ ਅਭਿਆਸ ਉੱਤੇ ਕਾਰਵਾਈ ਕਰਨ ਦੇ ਲਈ ਹੱਥ ਮਿਲਾ ਲਿਆ। ਅਤੇ ਅਜਿਹਾ ਕਰਦੇ ਫੜੇ ਜਾਣ ਵਾਲੇ ਕਾਰੋਬਾਰਾਂ ਨੂੰ ਸਖ਼ਤ ਸਜ਼ਾਵਾਂ ਦਾ ਸਾਹਮਣਾ ਕਰਨਾ ਪਵੇਗਾ। ਪੰਜਾਬੀ ਭਾਈਚਾਰੇ ਦੀ ਆਗੂ ਅਤੇ ਵੈਸਟਰਨ ਆਸਟ੍ਰੇਲੀਆ ਤੋਂ ਮੈਂਬਰ ਆਫ ਲੈਜਿਸਲੇਟਿਵ ਅਸੈਂਬਲੀ ਡਾਕਟਰ ਪਰਵਿੰਦਰ ਕੌਰ ਨੇ ਦੱਸਿਆ ਕਿ ਪੰਜਾਬੀ ਭਾਈਚਾਰੇ ਤੋਂ ਕਈ ਨੌਜਵਾਨ ਪ੍ਰਵਾਸੀ ਸ਼ੈਮ ਕੰਟਰੈਕਟਿੰਗ ਦਾ ਸ਼ਿਕਾਰ ਬਣ ਜਾਂਦੇ ਨੇ, ਜਿਨ੍ਹਾਂ ਵਿੱਚੋਂ ਬਹੁਤਿਆਂ ਨੂੰ ਸੁਪਰ ਵਰਗਾ ਕੋਈ ਵੀ ਲਾਭ ਨਹੀਂ ਦਿੱਤਾ ਜਾਂਦਾ ਅਤੇ ਯੋਗਤਾ ਨਾਲੋਂ ਘੱਟ ਤਨਖਾਹ ਦੇਣ ਦੇ ਬਾਵਜੂਦ ਵੀ ਵਾਧੂ ਕੰਮ ਕਰਵਾਇਆ ਜਾਂਦਾ। ਡਾਕਟਰ ਪਰਵਿੰਦਰ ਕੌਰ ਨੇ ਇਸ ਸਮੱਸਿਆ ਦਾ ਸਾਹਮਣਾ ਕਰਨ ਵਾਲੇ ਲੋਕਾਂ ਨੂੰ ਸਾਹਮਣੇ ਆਉਣ ਦੀ ਅਪੀਲ ਕੀਤੀ ਹੈ। ਇਸ ਦੇ ਨਾਲ ਹੀ ਖਤਮ ਹੁੰਦੀ ਹੈ ਸਾਡੀ ਅੱਜ ਦੀ ਪੜਚੋਲ। ਇਸ ਮੁੱਦੇ ਉੱਤੇ ਤੁਹਾਡੇ ਕੀ ਵਿਚਾਰ ਨੇ ਸਾਡੇ ਨਾਲ 0439799767 ਉੱਤੇ SMS ਕਰਕੇ ਜ਼ਰੂਰ ਸਾਂਝੇ ਕਰੋ। ਇਸ ਤੋਂ ਇਲਾਵਾ ਤੁਸੀਂ SBS ਪੰਜਾਬੀ ਦੇ ਨਾਲ ਈਮੇਲ ਰਾਹੀਂ punjabi.program@sbs.com.au ਜਾਂ ਫਿਰ ਸੋਸ਼ਲ ਮੀਡੀਆ ਉੱਤੇ ਚੈਟ ਰਾਹੀਂ ਕਿਸੇ ਵੀ ਵੇਲੇ ਗੱਲਬਾਤ ਕਰ ਸਕਦੇ ਹੋ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਤੇ ਮੈਂ ਹਾਂ ਸ਼ਾਇਨਾ ਕਾਲਰਾ।
14: SBS ਆਡੀਓ ਐਪ ਜਾਂ ਵੈਬਸਾਈਟ ਤੇ ਪਿਛਲੇ ਪ੍ਰੋਗਰਾਮ ਨੂੰ ਕਿਸੇ ਵੀ ਵੇਲੇ ਸੁਣੋ। ਇਹ ਹੈ SBS ਸਾਊਥ ਏਸ਼ੀਅਨ ਉੱਤੇ SBS ਪੰਜਾਬੀ।
15: ਪਿਆਰੇ ਸਰੋਤਿਓ, SBS ਪੰਜਾਬੀ ਦੀ ਵੈਬਸਾਈਟ 'ਤੇ ਪ੍ਰਵਾਸੀ ਕਾਮਿਆਂ ਦੇ ਹੱਕਾਂ ਬਾਰੇ ਅਤੇ ਸ਼ੋਸ਼ਣ ਤੋਂ ਬਚਣ ਦੀ ਜਾਣਕਾਰੀ ਮੌਜੂਦ ਆ। ਅਜਿਹੇ ਹੋਰ ਪੋਡਕਾਸਟ ਵਿੱਚ ਤੁਹਾਨੂੰ ਫਾਇਦੇਮੰਦ ਗੱਲਾਂ ਮਿਲ ਜਾਣਗੀਆਂ, ਸੋ ਜ਼ਰੂਰ ਸੁਣਿਓ ਅਤੇ ਅੱਗੇ ਸਾਂਝਾ ਵੀ ਜ਼ਰੂਰ ਕਰਿਓ। ਆਓ ਅੱਜ ਦੇ ਪ੍ਰੋਗਰਾਮ ਦੇ ਵਿੱਚ ਪਹਿਲਾ ਗੀਤ ਸੁਣਦੇ ਹਾਂ ਜੀ। ਇਹ ਗੀਤ ਅਜਿਹੇ ਕਲਾਕਾਰ ਦਾ ਆ ਜੋ ਹਾਲ ਹੀ ਦੇ ਵਿੱਚ ਆਸਟ੍ਰੇਲੀਆ ਟੂਰ ਕਰਕੇ ਗਏ ਹਨ। ਜੀ ਹਾਂ, ਸਤਿੰਦਰ ਸਰਤਾਜ ਦਾ ਗੀਤ ਖੁਦ ਮੁਖਤਾਰੀਆਂ।

0: प्यारे श्रोतियों, आज दे प्रोग्राम विच पहला सुनेहा आया होया जी, मैं पढ़ के सुनाना चाहांगी। ए भेजिया जी कमलजीत कौर जी ने सिडनी तो ही, ते कह रहे सत श्री अकाल जसमीत कौर, आज दा प्रोग्राम बहुत वधिया अते बहुत वधिया जानकारी देण लई बहुत बहुत धन्यवाद। बहुत शुक्रिया कमलजीत कौर जी कि तुसी साडा प्रोग्राम अज लाइव सुन रहे हो, ते लाइव सुन के सानू सुनेहा भी भेज रहे हो। बहुत बहुत वधिया लग्या पढ़ के, ते बहुत शुक्रिया जी। ते हुण वेला हो गया जी प्रोग्राम विच अगले वक्फे दा। इस तो बाद गल करांगे सेहत संभाल दी, खास करके हाई ब्लड प्रेशर दी। सो मिलदे हां जी इन्हां मशहूरियां दे उस पार। मैं हां जसमीत कौर, सुनदे रहो SBS पंजाबी।
1: SBS is Australia's most trusted multilingual broadcaster. Our listeners are loyal, highly engaged, and have supported countless local businesses. We offer advertising packages for businesses of all sizes. Our experienced sales team will guide you through the process of owning a great campaign. Bring your own ad or have our production team make you something in one of our 68 languages. Start the conversation with your new audience today. Email sales@sbs.com.au.
2: Starting a new life in Australia isn't easy.
3: A lot of companies have rejected me.
4: Sometimes I feel like, oh, I'm gonna quit, I've give up.
2: Work in Progress is a podcast to help skilled migrants rebuild their careers in a new country. You'll hear inspiring real-life stories, expert advice, and valuable tips to help you find a job and advance your career. Work in Progress. Listen now wherever you get your podcasts.
5: You're listening to SBS Audio. We are currently in an ad break. Your program will resume shortly. You're listening to SBS Audio. We are currently in an ad break. Your program will resume shortly.
6: SBS फूड द्वारा दुनिया भर के खाने अपनी रसोई में लियाओ। 7000 तो भी ज्यादा खाने बारे जानकारी वीडियोस अते लेखां दे रूप में संभाली हुई है sbs.com.au/food उते। महान अध्यापक हमेशा अपने विद्यार्थियों को प्रेरित करने के निवेकले तरीके पालते हैं। अध्यापकों लिए पाठ्यक्रम अनुसार ऑनलाइन स्रोत रखे हुए हैं sbs.com.au/learn उते। sbs.com.au/punjabi ਨੂੰ ਆਪਣਾ ਆਨਲਾਈਨ ਹੋਮਪੇਜ ਬਣਾਓ। ਤਾਜ਼ੀਆਂ ਖਬਰਾਂ, ਤੁਰੰਤ ਮਾਮਲਿਆਂ ਅਤੇ ਮਨੋਰੰਜਨ ਲਈ sbs.com.au/punjabi ਨਾਲ ਜੁੜੋ। ਕੀ ਤੁਸੀਂ SBS ਪੰਜਾਬੀ ਸੁਣਨਾ ਪਸੰਦ ਕਰਦੇ ਹੋ? ਵਿਚਾਰਾਂ ਦੀ ਲੜੀ ਨੂੰ ਸਾਡੇ ਫੇਸਬੁੱਕ ਪੇਜ ਉੱਤੇ ਜਾਰੀ ਰੱਖੋ। ਸਾਡੇ ਫੇਸਬੁੱਕ ਪੇਜ ਨੂੰ ਪਸੰਦ ਕਰੋ ਅਤੇ ਆਪਣੇ ਵਿਚਾਰ ਵੀ ਸਾਂਝੇ ਕਰੋ। ਦੇਖੋ SBS ਪੰਜਾਬੀ ਫੇਸਬੁੱਕ 'ਤੇ।
0: ਬ੍ਰੇਕ ਤੋਂ ਬਾਅਦ ਮੁੜ ਸਵਾਗਤ ਹੈ ਜੀ। ਤੁਸੀਂ ਸੁਣ ਰਹੇ ਹੋ SBS ਪੰਜਾਬੀ ਪਲਾਕੇ ਦੇ ਨਾਲ, ਸਿਡਨੀ ਤੋਂ ਜਸਮੀਤ ਕੌਰ ਦੇ ਨਾਲ। ਅਤੇ ਆਪਾਂ ਪਹੁੰਚ ਗਏ ਹਾਂ ਜੀ ਪ੍ਰੋਗਰਾਮ ਦੇ ਉਸ ਹਿੱਸੇ ਵਿੱਚ ਜਿੱਥੇ ਗੱਲਬਾਤ ਕਰਾਂਗੇ ਸਿਹਤ ਸੰਭਾਲ ਦੀ। ਉਹ ਕਹਿੰਦੇ ਹਨ ਕਿ ਸਿਹਤ ਹੈ ਤਾਂ ਸਭ ਕੁਛ ਹੈ, ਅਤੇ ਜੇ ਬੰਦਾ ਤੰਦਰੁਸਤ ਹੋਵੇ ਤਾਂ ਦੁਨੀਆ ਦੀ ਹਰ ਚੀਜ਼ ਸੁਖਾਲੀ ਲੱਗਦੀ ਆ, ਖੁਸ਼ੀਆਂ ਭਰੀ ਲੱਗਦੀ ਆ। ਪਰ ਜੇ ਸਿਹਤ ਸਾਥ ਨਾ ਦੇਵੇ ਤਾਂ ਸੋਹਣੀ ਧੁੱਪ ਵਾਲਾ ਦਿਨ, ਸਵਾਦਲੇ ਖਾਣੇ, ਪਿਆਰੀਆਂ ਜਗ੍ਹਾਵਾਂ, ਕੁਝ ਵੀ ਚੰਗਾ ਨਹੀਂ ਲੱਗਦਾ। ਆਓ ਸੁਣਦੇ ਹਾਂ SBS ਪੰਜਾਬੀ ਦੇ ਪੋਡਕਾਸਟ ਸੀਰੀਜ਼ ਸਿਹਤ ਸੰਭਾਲ ਦੀ ਪਹਿਲੀ ਕਿਸ਼ਤ MP ਸਿੰਘ ਦੇ ਨਾਲ।
7: ਤੁਸੀਂ ਹੋ SBS ਪੰਜਾਬੀ ਦੇ ਨਾਲ।
6: ਜਿਵੇਂ ਤੁਸੀਂ ਦੱਸਿਆ ਕਿ ਵੱਧ ਹੋਏ ਤਾਂ ਡਾਕਟਰ ਕੋਲ ਜਾਣਾ ਚਾਹੀਦਾ, ਜੇ ਕਿਸੇ ਦਾ ਕਾਫੀ ਘੱਟ ਸ਼ੋਅ ਹੁੰਦਾ ਹੋਵੇ ਤਾਂ ਵੀ ਕੋਈ ਰਿਸਕ ਹੈਗਾ, ਤਾਂ ਵੀ ਡਾਕਟਰ ਕੋਲ ਜਾਣਾ ਚਾਹੀਦਾ ਜਾਂ ਉਹਨੂੰ ਇਗਨੋਰ ਕਰਨਾ ਚਾਹੀਦਾ?
8: ਨਹੀਂ, ਇਹ ਤਾਂ ਜ਼ਰੂਰੀ ਹੁੰਦਾ ਵਾ ਜਾਣ ਲਈ ਵੀ ਜੇ ਤੁਹਾਡਾ ਲੋਅ ਵੀ ਆ ਉਹਦੇ ਵੀ ਕੋਈ ਕੋਈ ਬਿਮਾਰੀਆਂ ਹੁੰਦੀਆਂ ਵਾ, ਜਿਵੇਂ ਤੁਹਾਡੀ ਉਮਰ ਵੱਧ ਆ ਘੱਟ ਆ ਉਹਦਾ ਵੀ ਅਸਰ ਪੈ ਸਕਦਾ ਵਾ, ਅਤੇ ਆਪਾਂ ਨੂੰ ਇਹ ਚੈੱਕ ਕਰਨਾ ਚਾਹੀਦਾ ਵਾ।
6: ਠੀਕ ਹੈ, ਜਿਵੇਂ ਹਾਈ ਦੇ ਵੀ ਨੁਕਸਾਨ ਹੈਗੇ ਆ ਤੇ ਲੋਅ ਦੇ ਵੀ ਨੁਕਸਾਨ ਹੈਗੇ ਆ।
8: ਹਾਂਜੀ, ਜੇ ਤੁਹਾਡਾ ਬਾਹਲਾ ਲੋਅ ਆ, ਮੰਨ ਲਓ ਜੇ ਤੁਸੀਂ ਜਵਾਕ ਆ, ਤੁਹਾਡੀ ਉਮਰ ਛੋਟੀ ਆ, ਹੈ ਨਾ, ਉਹਦੇ ਲਈ ਤਾਂ ਮੰਨਿਆ ਜਾਂਦਾ ਸਮ ਹੈ ਨਾ ਵੀ ਚਲੋ ਲੋਅ ਨੋਰਮਲ ਆ। ਪਰ ਜੇ ਤੁਹਾਡੀ ਉਮਰ ਵੱਧ ਆ ਅਤੇ ਤੁਹਾਡੇ ਕੋਲ ਹੋਰ ਵੀ ਬਿਮਾਰੀਆਂ ਵਾ, ਸ਼ਾਇਦ ਤੁਹਾਨੂੰ ਉਸ ਬਾਰੇ ਨਹੀਂ ਪਤਾ ਹੋਊਗਾ, ਤੁਸੀਂ ਉਹ ਚੈੱਕ ਕਰਾਉਣਾ ਚਾਹੀਦਾ ਵਾ।
6: ਠੀਕ ਹੈ ਜੀ, ਅਤੇ ਅਕਸਰ ਜਿਹੜੀਆਂ ਮਸ਼ੀਨਾਂ ਘਰਾਂ 'ਚ ਹੁੰਦੀਆਂ
9: ਉਹ ਵਧੀਆ ਹੁੰਦੀਆਂ ਜਾਂ ਜਿਹੜੀਆਂ ਡਾਕਟਰਾਂ ਕੋਲ ਪਈਆਂ ਜਾਂ ਫਾਰਮੇਸੀਜ਼ ਕੋਲ ਪਈਆਂ ਹੋਈਆਂ ਉਹੀ ਵਧੀਆ ਹੁੰਦੀਆਂ? ਨਾਲੇ ਕਈ ਲੋਕਾਂ ਨੂੰ ਬੜਾ ਫੋਬੀਆ ਜਿਹਾ ਹੁੰਦਾ, ਘਰ ਬੈਠੇ ਚਲੋ ਵਿਹਲੇ ਬੈਠੇ ਹਾਂ, ਬਲੱਡ ਪ੍ਰੈਸ਼ਰ ਦੇਖ ਲਈਏ, ਤਾਂ ਉਹਦੇ ਨਾਲ ਵੀ ਹੋ ਸਕਦਾ ਟੈਂਸ਼ਨ ਹੋਰ ਵੱਧ ਜਾਂਦੀ ਹੋਵੇ।
8: ਹਾਂਜੀ, ਜਿਹੜੀਆਂ ਆਮ ਘਰ ਹੁੰਦੀਆਂ ਮਸ਼ੀਨਾਂ, ਡਿਪੈਂਡ ਕਰਦੀਆਂ ਕਿਹੜੇ ਮਾਡਲ ਵਗੈਰਾ ਨੇ, ਵੈਸੇ ਤਾਂ ਠੀਕ ਨੇ, ਉਹ ਰਫ ਐਸਟੀਮੇਟ ਤੁਹਾਨੂੰ ਦੱਸਦੀ ਆ, ਪਰ ਜਿਹੜੇ ਬਲੱਡ ਪ੍ਰੈਸ਼ਰ ਤੁਸੀਂ ਜਾ ਕੇ ਜੀ ਪੀ ਕੋਲ ਜਾਂਦੇ ਆ, ਫਾਰਮੇਸੀ ਕੋਲ ਜਾਂਦੇ ਆ, ਉਹਨਾਂ ਕੋਲ ਹੈ ਨਾ ਵਧੀਆ ਹੁੰਦੀਆਂ ਵਾ ਮਸ਼ੀਨਾਂ, ਉਹ ਰਿਲਾਇਬਲ ਹੁੰਦੀਆਂ ਵਾ। ਅਤੇ ਮੰਨ ਲਓ ਜੇ ਤੁਹਾਡਾ ਬਲੱਡ ਪ੍ਰੈਸ਼ਰ ਵੱਧ, ਤੁਹਾਨੂੰ ਇੱਕ ਪਾਸੇ ਵੱਧ ਮਿਲਿਆ ਵਾ, ਜੇ ਤੁਸੀਂ ਆਪਦੇ ਜੀ ਪੀ ਕੋਲ ਜਾਂਦੇ ਆ ਵੱਧ ਮਿਲਿਆ ਵਾ, ਪਰ ਤੁਸੀਂ ਫਿਕਰ 'ਚ ਆ, ਸਾਡੇ ਕੋਲ ਉਹਦਾ ਵੀ ਹੱਲ ਹੁੰਦਾ ਵਾ ਵੀ ਤੁਸੀਂ 24 ਘੰਟੇ ਲਈ ਮੋਨੀਟਰ ਕਰਦੇ ਆ, ਤੁਹਾਨੂੰ ਕਨੈਕਟ ਕਰਕੇ ਦੇਖਦੇ ਆ ਜਿਵੇਂ ਤੁਸੀਂ ਚੱਲਦੇ ਫਿਰਦੇ ਆ, ਫਿਰ ਉਹਨਾਂ ਦਾ ਤੁਹਾਡੀ ਐਵਰੇਜ ਵਗੈਰਾ ਦੇਖਦੇ ਆ ਵੀ ਤੁਹਾਡਾ ਕਦੋਂ ਵੱਧਦਾ ਕਦੋਂ ਘੱਟਦਾ ਵਾ। ਸੋ ਇਹਦਾ ਵੀ ਹੁੰਦਾ, ਕਦੇ ਕਦੇ ਸਾਡੇ ਕੋਲ ਮਰੀਜ਼ ਆਉਂਦੇ ਆ ਵੀ ਉਹਨਾਂ ਨੂੰ ਫਿਕਰ ਹੁੰਦਾ, ਡਾਕਟਰ ਨੂੰ ਹੀ ਦੇਖ ਕੇ ਸਾਨੂੰ ਹੀ ਦੇਖ ਕੇ ਘਬਰਾਉਣ ਲੱਗ ਜਾਂਦੇ ਆ। ਸਰ ਉਹਨਾਂ ਨੂੰ ਵਾਈਟ ਕੋਟ ਸਿੰਡਰੋਮ ਕਹਿੰਦੇ ਆ ਵੀ ਜਦੋਂ ਚਿੱਟਾ ਸਫੇਦ ਜਦੋਂ ਅਸੀਂ ਕੰਮ ਕਰਦੇ ਹਾਂ ਵੀ ਉਹ ਦੇਖ ਕੇ ਵੱਧ ਜਾਂਦਾ। ਸੋ ਇਹ ਹੁੰਦਾ ਵਾ, ਸਮਝ ਸਾਨੂੰ ਵੀ ਸਮਝ ਲੱਗਦੀ ਹੈ ਚੀਜ਼, ਪਰ ਇਹਦੇ ਹੱਲ ਹੁੰਦੇ ਆ ਇਨਵੈਸਟੀਗੇਟ ਕਰਨ ਲਈ।
9: ਅਤੇ ਇਹਦੇ ਕਰਕੇ ਕੰਪਲੀਕੇਸ਼ਨਸ ਕਿਹੋ ਜਿਹੀਆਂ ਆ ਸਕਦੀਆਂ ਜੇ ਤੁਸੀਂ ਇਗਨੋਰ ਕਰ ਦਈਏ ਇਹਨਾਂ ਨੂੰ?
8: ਬਹੁਤ ਬਹੁਤ ਮਾੜੀਆਂ ਆਉਂਦੀਆਂ ਵਾ ਹੈ ਨਾ। ਇਹਦੇ ਲਈ ਆਪਣੇ ਹਾਰਟ ਦੇ ਉੱਤੇ ਹਾਰਟ ਅਟੈਕ ਹੁੰਦਾ ਹੈ ਨਾ, ਸਟਰੋਕ ਹੁੰਦੀਆਂ ਵਾ, ਜਿਵੇਂ ਕਹਿੰਦੇ ਆ ਦੌਰਾ ਪੈ ਜਾਂਦਾ, ਖੂਨ ਦੀਆਂ ਨਾੜੀਆਂ ਵੀ ਨਸਦੀਆਂ ਫਟ ਸਕਦੀਆਂ, ਉਹਦੇ ਨਾਲ ਤੁਹਾਨੂੰ ਬਹੁਤ ਪੈਰਾਲਾ ਹੈ ਨਾ ਪੈਰਾਲਾਈਸਿਸ ਹੁੰਦਾ ਵਾ ਵਗੈਰਾ, ਬਹੁਤ ਤੁਹਾਡੇ ਅੰਗ ਪੈਰ ਚੱਲਣ ਹਟ ਜਾਂਦੇ ਆ, ਤੁਹਾਡੀ ਕਿਡਨੀਆਂ ਦੇ ਉੱਤੇ ਅਸਰ ਪੈਂਦਾ, ਗੁਰਦੇ ਫੇਲ ਹੁੰਦੇ ਆ, ਕਹਿੰਦੇ ਆ ਡਾਇਲਿਸਿਸ ਹੋਣ ਲੱਗ, ਤੁਹਾਨੂੰ ਕਦੇ ਕੋਈ ਕੋਈ ਲੋਕਾਂ ਦਾ ਇੰਨਾ ਮਾੜਾ ਹੋ ਜਾਂਦਾ ਉਹਨਾਂ ਨੂੰ ਡਾਇਲਿਸਿਸ ਵੀ ਚਾਹੀਦੀ ਆ। ਅੱਖਾਂ ਦੇ ਉੱਤੇ ਅਸਰ ਪੈਂਦਾ ਵਾ, ਤੁਹਾਡੀ ਨਿਗਾਹ ਕਮਜ਼ੋਰ ਹੁੰਦੀ ਆ, ਉਹਨੂੰ ਅਸੀਂ ਰੈਟਨੋਪੈਥੀ ਕਹਿੰਦੇ ਹਾਂ। ਅਤੇ ਜਿਵੇਂ ਜਿਵੇਂ ਤੁਹਾਡੀ ਉਮਰ ਵੱਧਦੀ ਆ ਅਤੇ ਤੁਸੀਂ ਨਹੀਂ ਖਿਆਲ ਰੱਖਿਆ, ਇਹ ਤੁਹਾਡੇ ਦਿਮਾਗ ਦੇ ਉੱਤੇ ਅਸਰ ਪਾ ਸਕਦੇ ਵੀ ਤੁਹਾਨੂੰ ਜਿਹੜੀ ਭੁੱਲ ਝੁੱਕ ਦੀ ਬਿਮਾਰੀ ਹੁੰਦੀ ਆ, ਡਿਮੈਂਸ਼ਾ ਹੁੰਦੀ ਆ, ਉਹਦਾ ਵੀ ਬਹੁਤ ਵੱਡਾ ਰਿਸਕ ਫੈਕਟਰ ਹੁੰਦਾ ਵਾ। ਸੋ ਇਹਦੇ ਬਹੁਤ ਰਿਸਕ ਸਾਰੇ ਅੰਗਾਂ 'ਤੇ ਪੈ ਸਕਦਾ ਵਾ।
9: ਸੋ ਜਿਵੇਂ ਕਿਸੇ ਨੇ ਗਾਇਆ ਸੀ ਕਿ ਦਿਲ ਦਾ ਮਾਮਲਾ ਹੈ, ਇਹ ਦਿਲ ਦਾ ਮਾਮਲਾ ਕਾਫੀ ਸੈਂਸਿਟਿਵ ਹੈਗਾ।
8: ਹਾਂਜੀ ਜੀ, ਜ਼ਰੂਰ, ਬਹੁਤ ਸੈਂਸਿਟਿਵ ਆ।
9: ਹਾਂ, ਅਤੇ ਇਹਨੂੰ ਇਗਨੋਰ ਬਿਲਕੁਲ ਨਹੀਂ ਕਰਨਾ ਚਾਹੀਦਾ। ਅਤੇ ਹੁਣ ਆਪਾਂ ਨੇ ਗੱਲ ਕਰੀਏ ਕਿ ਮੈਨੇਜਮੈਂਟ, ਚਲੋ ਆਈਡੈਂਟੀਫਾਈ ਵੀ ਹੋ ਗਿਆ, ਆਪਾਂ ਉਹਦੇ ਸਾਰਾ ਕੁਝ ਦੇਖ ਲਿਆ ਵੀ ਇਹਦੇ ਕੀ ਨੁਕਸਾਨ ਹੋ ਸਕਦੇ ਆ, ਹੁਣ ਇਹਨੂੰ ਕੰਟਰੋਲ 'ਚ ਕਿੱਦਾਂ ਲੈ ਕੇ ਆਈਏ ਜੇ ਹੋ ਹੀ ਜਾਂਦਾ ਤਾਂ?
8: ਸੋ ਇਹਦੇ ਹੈਗੇ ਆ ਕਾਫੀ ਰਾਹ ਨੇ। ਮੋਸਟਲੀ ਜਦੋਂ ਅਸੀਂ ਪਹਿਲਾਂ ਦੇਖਦੇ ਹੁੰਦੇ ਹਾਂ, ਅਸੀਂ ਸਾਰਿਆਂ ਨੂੰ ਕਹਿੰਦੇ ਹਾਂ ਵੀ ਤੁਸੀਂ ਆਪਦਾ ਰਹਿਣ ਸਹਿਣ ਦਾ ਬਦਲੀ ਕਰੋ, ਇਹਦਾ ਮਤਲਬ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰੋ। ਇਹਦਾ ਕੀ ਮਤਲਬ ਆ? ਉਹ ਕਹਿੰਦੇ ਆ ਵੀ ਜੇ ਤੁਸੀਂ ਮਾੜਾ ਕੁਛ ਕਰਦੇ ਆ, ਮਤਲਬ ਬੀੜੀ ਪੀਂਦੇ ਆ, ਸ਼ਰਾਬ ਪੀਂਦੇ ਆ, ਨਸ਼ਾ ਕਰਦੇ ਆ, ਉਹਨੂੰ ਤੁਸੀਂ ਛੱਡੋ, ਛੱਡਣ ਦੀ ਕੋਸ਼ਿਸ਼ ਕਰੋ, ਉਹਦੇ ਲਈ ਸਪੋਰਟਸ ਲਓ ਆਪਦੇ ਜੀ ਪੀ ਤੋਂ ਜੇ ਤੁਹਾਨੂੰ ਨਹੀਂ ਹੋ ਸਕਦਾ ਹੈ ਨਾ। ਤੁਸੀਂ ਵਰਜਿਸ਼ ਕਰੋ, ਐਕਸਰਸਾਈਜ਼ ਕਰਨਾ ਬਹੁਤ ਜ਼ਰੂਰੀ ਆ। ਤੁਸੀਂ ਘੱਟ ਤੋਂ ਘੱਟ 5 ਦਿਨ ਲਈ 30 ਤੋਂ 60 ਮਿੰਟਾਂ ਲਈ ਤੁਰੋ ਹੈ ਨਾ। ਤੁਹਾਡੀ ਧੜਕਣੀ, ਦਿਲ ਦੀ ਧੜਕਣੀ ਵੱਧਣੀ ਚਾਹੀਦੀ ਆ, ਤੁਹਾਨੂੰ ਪਸੀਨਾ ਆਉਣਾ ਚਾਹੀਦਾ, ਅਤੇ ਤੁਸੀਂ ਐਕਸਰਸਾਈਜ਼ ਕਰੋ, ਆਪਦੀ ਵਰਜਿਸ਼ ਵਧਾਓ।
9: ਇਹ ਤੁਰੋ ਵੀ ਤੁਸੀਂ ਜਿਹੜਾ ਕਿ ਵਾਕਿੰਗ ਹੈਗੀ ਆ, ਬ੍ਰਿਸਕ ਹੋਣੀ ਚਾਹੀਦੀ?
8: ਹਾਂਜੀ,
9: ਅੱਛਾ,
8: ਹਾਂਜੀ, ਜਿੱਥੇ ਤੁਸੀਂ ਤੁਹਾਨੂੰ ਪਸੀਨਾ ਆਵੇ। ਇਹ ਨਹੀਂ ਹੈਗਾ ਵੀ ਤੁਸੀਂ ਆਰਾਮ ਨਾਲ ਚੱਲਦੇ ਹੋ, ਵੀ ਤੁਹਾਡੀ ਥੋੜ੍ਹਾ ਸਟ੍ਰੇਨ ਹੋਵੇ
9: ਤੁਹਾਨੂੰ।
8: ਹਾਂਜੀ, ਤੁਸੀਂ ਜ਼ਰੂਰ ਉਵੇਂ ਹੈ ਨਾ ਐਕਸਰਸਾਈਜ਼ ਕਰੋ। ਤੁਸੀਂ ਨੂਣ ਘਟਾਓ, ਵਧੀਆ ਖਾਣਾ ਖਾਓ। ਜਿਵੇਂ ਆਪਾਂ ਸਾਰੇ ਸੋਚਦੇ ਹਾਂ ਆਪਾਂ ਬਹੁਤ ਵਧੀਆ ਖਾਣਾ ਖਾਂਦੇ ਹਾਂ, ਪਰ ਆਪਾਂ ਨੂੰ ਕਦੇ ਕਦੇ ਦੇਖਣਾ ਪੈਂਦਾ ਵਾ ਵੀ ਆਪਾਂ ਅਸਲ 'ਚ ਕੀ ਖਾਂਦੇ ਹਾਂ। ਆਪਾਂ ਬਾਹਰਲਾ ਖਾਣਾ ਖਾਂਦੇ ਹਾਂ, ਤਲੀਆਂ ਹੋਈਆਂ ਚੀਜ਼ਾਂ ਖਾਂਦੇ ਹਾਂ, ਜ਼ਿਆਦਾ ਨੂਣ ਜ਼ਿਆਦਾ ਖਾ ਕੇ ਆਪਾਂ ਨੂੰ ਪਤਾ ਵੀ ਆਪਣੇ ਉੱਤੇ ਮਾੜਾ ਅਸਰ ਹੈਗਾ ਇਹਦਾ। ਜੇ ਤੁਸੀਂ ਇਹ ਚੀਜ਼ਾਂ ਕਰੋਗੇ ਤਾਂ ਤੁਹਾਡਾ ਭਾਰ ਵੀ ਨਾਲ ਦੀ ਨਾਲ ਘਟਣ ਲੱਗ ਜਾਂਦਾ। ਸੋ ਤੁਹਾਡਾ ਜਿਹੜਾ ਮੋਟਾਪਾ ਵਾ ਉਹ ਘੱਟਦਾ ਵਾ, ਉਹਦੇ ਘਟਣ ਨਾਲ ਵੀ ਤੁਹਾਨੂੰ ਇਹਦਾ ਫਾਇਦਾ ਬਹੁਤ ਹੈ ਵੀ ਤੁਹਾਡਾ ਬਲੱਡ ਪ੍ਰੈਸ਼ਰ ਘਟਣ ਲੱਗ ਜਾਂਦਾ ਵਾ। ਜੇ ਇਹ ਨਹੀਂ ਹੋਇਆ ਫਿਰ ਆਪਾਂ ਨੂੰ ਸੋਚਣਾ ਪੈਂਦਾ ਵਾ ਦਵਾਈਆਂ ਲਾਉਣ ਲਈ।
9: ਅੱਛਾ,
8: ਫਿਰ ਜੇ ਤੁਸੀਂ ਦਵਾਈਆਂ 'ਤੇ ਲੱਗਦੇ ਆ, ਆਪਣੇ ਕੋਲ ਦਵਾਈਆਂ ਬਹੁਤ ਨੇ ਜੀ ਪੀ ਜਿਹੜੇ ਆਪਣੇ ਲਈ ਸ਼ੁਰੂਆਤ ਕਰਦੇ ਆ, ਅਤੇ ਉਹ ਜਿਹੜਾ ਜੀ ਪੀ ਸ਼ੁਰੂਆਤ ਕਰਦੇ ਆ ਉਹ ਵਧੀਆ ਦਵਾਈਆਂ ਹੁੰਦੀਆਂ ਵਾ ਵੀ ਆਪਣੇ ਜਿਹੜਾ ਦਿਲ ਆ ਜਦੋਂ ਬਲੱਡ ਪ੍ਰੈਸ਼ਰ ਵੱਧਦਾ ਵਾ ਉਹਦੇ 'ਤੇ ਸਟ੍ਰੇਨ ਆਉਂਦੀ ਆ, ਆਪਣੇ ਕੋਲ ਇਹ ਜਿਹੀਆਂ ਦਵਾਈਆਂ ਹੁੰਦੀਆਂ ਵਾ ਵੀ ਜਿਹੜਾ ਸਟ੍ਰੇਨ ਦੇ ਨਾਲ ਆਪਣਾ ਹਾਰਟ ਬਦਲੀ ਕਰਦਾ ਵਾ ਉਹਨੂੰ ਕੋਪ ਕਰਨ ਲਈ, ਉਹ ਰੀਮੋਡਲਿੰਗ ਲਈ ਉਹ ਅਸਿਸਟ ਕਰਦਾ, ਹੈਲਪ ਉਹਨੂੰ ਮਦਦ ਕਰਦਾ ਵਾ ਵੀ ਉਹ ਮਾੜੇ ਅਸਰ ਨਾ ਪੈਣ। ਸੋ ਆਪਣੇ ਕੋਲ ਕ੍ਰਾਈਟੀਰੀਆ ਹੁੰਦਾ ਵਾ ਵੀ ਆਹ ਜੇ ਤੁਹਾਡਾ ਬਲੱਡ ਪ੍ਰੈਸ਼ਰ ਹੈ ਵੱਧਦਾ, ਤੁਸੀਂ ਲਾਈਫ ਸਟਾਈਲ ਮੋਡੀਫਿਕੇਸ਼ਨਸ ਕਰਕੇ ਨਹੀਂ ਤੁਹਾਡਾ ਵਧਿਆ ਨਹੀਂ ਘਟਿਆ, ਫਿਰ ਅਸੀਂ ਦਵਾਈਆਂ 'ਤੇ ਲਾਉਂਗੇ, ਫਿਰ ਤੁਹਾਨੂੰ ਮੋਨੀਟਰ ਕਰਦੇ ਆ ਵੀ ਦਵਾਈ ਲੱਗ ਕੇ ਤੁਹਾਡੇ ਕਿਸੇ ਹੋਰ ਚੀਜ਼ 'ਤੇ ਤਾਂ ਨਹੀਂ ਮਾੜਾ ਅਸਰ ਪਿਆ, ਤੁਸੀਂ ਵਧੀਆ ਤੁਹਾਨੂੰ ਮਹਿਸੂਸ ਹੁੰਦਾ ਵਾ ਉਹ ਖਾ ਕੇ, ਤੁਹਾਡਾ ਬਲੱਡ ਪ੍ਰੈਸ਼ਰ ਘੱਟਦਾ ਵਾ ਕਿ ਨਹੀਂ? ਜੇ ਨਹੀਂ ਘੱਟਦਾ ਫਿਰ ਤੁਸੀਂ ਹੋਰ ਦਵਾਈਆਂ ਲਾ ਸਕਦੇ ਹੋ,
9: ਪੋਟੈਂਸੀ ਵਗੈਰਾ ਇਨਕਰੀਜ਼ ਕਰ ਸਕਦੇ ਆ ਉਹਨਾਂ ਦੀ।
8: ਹਾਂਜੀ,
9: ਤੇ ਜਿਵੇਂ ਤੁਸੀਂ ਦੱਸਿਆ ਸੀ ਕਿ ਕੋਲੈਸਟਰੋਲ ਹੋਵੇ ਜਾਂ ਡਾਇਬੀਟੀਜ਼ ਹੋਵੇ ਜਾਂ ਥਾਇਰੋਇਡ ਹੋਵੇ, ਉਹਦਾ ਵੀ ਹਾਰਟ ਦੇ ਉੱਤੇ ਅਸਰ ਪੈਂਦਾ ਹੈ।
8: ਹਾਂਜੀ,
9: ਅਸੀਂ ਜੇ ਉਸ ਚੀਜ਼ ਦੀ ਹੀ ਦਵਾਈ ਲੈ ਲਈਏ, ਪ੍ਰੋਪਰ ਉਹਨੂੰ ਟ੍ਰੀਟ ਕਰ ਲਈਏ, ਮੰਨ ਲਓ ਡਾਇਬੀਟੀਜ਼ ਨੂੰ ਟ੍ਰੀਟ ਕਰਦੇ ਹਾਂ, ਤਾਂ ਹਾਰਟ ਆਟੋਮੈਟਿਕਲੀ ਹੀ ਟ੍ਰੀਟ ਹੋ ਜਾਂਦਾ।
8: ਹਾਂਜੀ, ਜਿਹੜੇ ਇਹਨਾਂ ਦੇ ਰਿਸਕ ਫੈਕਟਰਸ ਆ, ਤੁਸੀਂ ਜਿਹਨਾਂ ਤੋਂ ਚੀਜ਼ਾਂ ਤੋਂ ਵੀ ਤੁਹਾਨੂੰ ਆਹ ਬਿਮਾਰੀ ਹੋਈ ਆ, ਹੈ ਨਾ, ਉਹ ਜੇ ਤੁਸੀਂ ਉਹਨੂੰ ਵੀ ਟ੍ਰੀਟ ਕਰਨ ਲੱਗ ਜਾਓ, ਉਹ ਵੀ ਮਦਦ ਕਰੂਗਾ, ਫਿਰ ਤੁਹਾਡਾ ਬਲੱਡ ਪ੍ਰੈਸ਼ਰ ਲੋਅਰ ਘੱਟ ਹੋਣ ਲੱਗ ਜਾਂਦਾ ਵਾ।
9: ਜੀ, ਇੱਕ ਹੋਰ ਗੱਲ ਹੈਗੀ ਹੈ ਵੀ ਜਦੋਂ ਅਸੀਂ, ਮੰਨ ਲਓ ਮੈਂ ਵੀ ਜਿਵੇਂ ਯੰਗ ਸੀਗੇ ਅਸੀਂ ਬਹੁਤ ਜ਼ਿਆਦਾ, ਤਾਂ ਲੱਕੜ ਹਜ਼ਮ, ਪੱਥਰ ਹਜ਼ਮ, ਜੋ ਮਰਜ਼ੀ ਖਾ ਜਾਂਦੇ ਸੀ, ਜਿੰਨੀਆਂ ਰੋਟੀਆਂ ਪਈਆਂ ਸਾਰੀਆਂ ਖਾ ਜਾਂਦੇ ਸੀਗੇ, ਪਰ ਹੁਣ ਜਾ ਕੇ ਲੱਗਦਾ ਕਿ ਸਾਨੂੰ ਆਪਣੀ ਡਾਇਟ ਬਹੁਤ ਜ਼ਿਆਦਾ ਮੈਨੇਜ ਕਰਨੀ ਪੈਂਦੀ ਹੈ। ਇਹ ਕੀ ਕਾਰਨ ਹੈਗਾ? ਇੱਕ ਖਾਸ ਉਮਰ 'ਤੇ ਜਾ ਕੇ ਸਾਨੂੰ ਇਹ ਚੀਜ਼ਾਂ ਸਾਰੀਆਂ ਹੀ ਜ਼ਹਿਰ ਕਿਉਂ ਲੱਗਣ ਲੱਗ ਪੈਂਦੀਆਂ?
8: ਇਹ ਬਿਕੋਜ਼ ਜਿਵੇਂ ਜਿਵੇਂ ਆਪਣੀ ਬੋਡੀ ਮੈਚਿਓਰ ਹੁੰਦੀ ਆ, ਉਵੇਂ ਤੁਸੀਂ ਨਹੀਂ, ਤੁਹਾਡਾ ਟੋਲਰੇਟ ਨਹੀਂ ਹੁੰਦਾ ਵਾ। ਜਿਵੇਂ ਹੁਣ ਆਪਾਂ ਕਹਿ ਲਈਏ ਵੀ ਜਦੋਂ ਆਪਣੀ ਈਟਿੰਗ ਹੈਬਿਟਸ ਸੀਗੀਆਂ ਆਪਣੀ ਜਨਰੇਸ਼ਨਲ ਆ, ਹੈ ਨਾ, ਆਪਣੇ ਪੁਰਾਣਿਆਂ 'ਤੇ ਜਾਂਦਾ ਵਾ। ਜਿਵੇਂ ਮੇਰੀ ਮੰਮੀ ਕਹਿੰਦੇ ਹੁੰਦੇ ਆ ਵੀ ਤੁਹਾਡਾ ਨਾਨਾ ਜੀ ਆਹ ਕਰਦਾ ਹੁੰਦਾ ਸੀ, ਇੰਨੀ ਖੇਤੀ ਕਰਦੇ ਸੀ, ਉਹ ਇੰਨਾ ਗੁੜ ਖਾ ਲੈਂਦੇ ਸੀ, ਉਹ ਇੰਨਾ ਘਿਓ ਖਾਂਦੇ ਸੀ, ਪਰ ਉਹ ਕੰਮ ਵੀ ਓਨਾ ਕਰਦੇ ਸੀ,
9: ਬੰਦ ਕਰਦੇ ਸੀ।
8: ਹਾਂਜੀ, ਆਪਾਂ ਹੁਣ ਵੈਸਟਰਨ ਸੋਸਾਇਟੀ 'ਚ ਰਹਿ ਕੇ ਆਪਾਂ ਨੂੰ ਬਹੁਤ ਐਸ਼ ਮਿਲੀ ਹੋਈ ਆ, ਆਪਾਂ ਉਵੇਂ ਨਹੀਂ ਕੰਮ ਕਰਦੇ, ਆਪਣਾ ਉਵੇਂ ਕੈਲਰੀਜ਼ ਬਰਨ ਨਹੀਂ ਹੁੰਦੀਆਂ, ਅਤੇ ਉਹ ਆਪਣੇ 'ਤੇ ਅਸਰ ਨਹੀਂ ਹੁੰਦਾ ਜਿਵੇਂ ਆਪਣੇ ਪਹਿਲੇ ਬਜ਼ੁਰਗਾਂ ਨੂੰ ਹੁੰਦਾ ਸੀ। ਇਹਦੇ ਵਿੱਚ ਇਹ ਵੀ ਹੁੰਦਾ ਵਾ ਵੀ ਆਪਣੇ ਜੈਨੇਟਿਕਸ ਜਿਹੜੇ ਆ ਉਹ ਬਦਲੀ ਕਰ ਚੁੱਕੇ ਆ, ਆਪਣੇ ਆਪਣੀ ਅਨਫੋਰਚੁਨੇਟਲੀ ਜੀਨਸ ਵੱਲੋਂ ਵੀ ਆਪਣੇ ਕੋਲ ਰਿਸ ਫੈਕਟਰਸ ਆ ਚੁੱਕੇ ਆ,
9: ਜਨਰੇਸ਼ਨ ਟੂ ਜਨਰੇਸ਼ਨ ਉਹ ਵੀ ਵੱਧ ਗਏ।
8: ਹਾਂਜੀ, ਬਿਕੋਜ਼ ਜੇ ਆਪਣੇ ਪੜਦਾਦੇ ਕੋਲ ਡਾਇਬੀਟੀ ਸੀ, ਆਪਣੇ ਕੋਲ ਵੀ ਹੋ ਸਕਦਾ ਆ, ਇਹ ਵੀ ਇੱਕ ਫੈਕਟਰ ਆ ਜਾਂਦਾ। ਉੱਪਰੋਂ ਦੀ ਜਿਹੜੀ ਆਪਣੀ ਸਾਊਥ ਏਸ਼ੀਅਨ ਕਮਿਊਨਿਟੀ ਆ, ਇਹਦਾ ਬਹੁਤ ਵੱਡਾ ਰਿਸ ਫੈਕਟਰ ਆ ਇਹ ਚੀਜ਼ਾਂ ਨੂੰ ਡਿਵੈਲਪ ਹੋਣ ਦਾ, ਗੋਰਿਆਂ ਦੇ ਵੱਲੋਂ ਆਪਾਂ ਨੂੰ ਵੱਧ ਆ,
9: ਕਿਉਂਕਿ ਸਾਡਾ ਫੂਡ ਵੀ ਇਹੋ ਜਿਹਾ ਹੈਗਾ, ਹਰ ਵੇਲੇ ਪਰੌਂਠੇ ਖਾਣੇ, ਤਲੀਆਂ ਚੀਜ਼ਾਂ, ਘਿਓ ਪਾ ਕੇ ਜੇ ਉਹ, ਅਤੇ ਮਸਾਲੇਦਾਰ ਹੋਣਾ ਚਾਹੀਦਾ ਤਾਂ ਹੀ ਸਵਾਦ ਆਉਂਦਾ।
8: ਹਾਂਜੀ
9: ਜੀ, ਅਤੇ ਤੁਸੀਂ ਚਲਦੇ ਚਲਦੇ ਕੋਈ ਵੀ ਸੁਨੇਹਾ ਦੇਣਾ ਚਾਹੋ ਸਾਡੀ ਪੰਜਾਬੀ ਭਾਈਚਾਰੇ ਨੂੰ, ਤਾਂ ਬਹੁਤ ਜ਼ਰੂਰੀ ਹੋਏਗਾ, ਬਹੁਤ ਚੰਗਾ ਹੋਏਗਾ ਜੀ, ਵੈਲਕਮ ਕਰਾਂਗੇ ਅਸੀਂ। ਪਰ ਜਿਵੇਂ ਅਕਸਰ ਸਾਡੇ ਕਮਿਊਨਿਟੀ ਵਿੱਚੋਂ ਵੀ ਲੋਕ ਜਦੋਂ ਡਾਕਟਰ ਕੋਲ ਜਾਂਦੇ ਆ ਜਾਂ ਟੈਸਟ ਕਰਾਉਣ ਜਾਂਦੇ ਆ, ਟੈਸਟ ਕਰਾ ਕੇ ਰਿਜ਼ਲਟ ਆ ਜਾਂਦੇ ਆ, ਉਹ ਸਾਰੇ ਨੋਰਮਲ ਨੋਰਮਲ ਨੋਰਮਲ ਆ ਜਾਂਦੇ, ਤਾਂ ਕਹਿੰਦੇ ਲੈ ਐਵੇਂ ਗਏ, ਟਾਈਮ ਹੀ ਵੇਸਟ ਕੀਤਾ। ਉਹ ਖੁਸ਼ ਨਹੀਂ ਹੁੰਦੇ ਕਿ ਭਾਈ ਸਾਡਾ ਸਾਰਾ ਠੀਕ ਆਇਆ ਅਤੇ ਸਮੇਂ 'ਤੇ ਚੈੱਕਅਪ ਵੀ ਹੋ ਗਿਆ।
8: ਹਾਂਜੀ
9: ਜੀ, ਕੀ ਕਹਿਣਾ ਚਾਹੋਗੇ ਪੰਜਾਬੀ ਭਾਈਚਾਰੇ ਨੂੰ ਵੀ ਚੈੱਕਅਪ ਵਗੈਰਾ ਕਿਉਂ ਜ਼ਰੂਰੀ ਹੈਗੇ ਆ?
8: ਬਹੁਤ ਜ਼ਰੂਰੀ ਆ ਇਹ, ਬਿਕੋਜ਼ ਆਪਾਂ ਨੂੰ ਫਿਰ ਪਤਾ ਲੱਗੂਗਾ, ਆਪਾਂ ਨੂੰ ਸਮਝ ਲੱਗੂਗੀ ਵੀ ਤੁਹਾਡੇ ਸਰੀਰ ਨਾਲ ਕੀ ਹੁੰਦਾ। ਕਦੇ ਕਦੇ ਤੁਸੀਂ ਚੈੱਕਅਪ ਕਰਦੇ ਆ, ਤੁਸੀਂ ਚਲੋ ਠੀਕ ਆ, ਤੁਹਾਡੇ ਨੰਬਰ ਠੀਕ ਆ ਗਏ, ਬਾਈ ਚਾਂਸ ਤੁਹਾਨੂੰ ਕੋਈ ਬਾਅਦ 'ਚ ਬਿਮਾਰੀ ਹੋਊਗੀ, ਕੁਛ ਹੋਊਗਾ, ਤੁਹਾਨੂੰ ਪਤਾ ਤਾਂ ਹੋਊਗਾ ਵੀ ਨਾ ਵੀ ਇਸ ਸਾਲ ਦੇ ਵਿੱਚ ਮੈਂ ਠੀਕ ਸੀ, ਇਸ ਤੋਂ ਬਾਅਦ ਮੈਨੂੰ ਕੀ ਪ੍ਰੋਬਲਮਾਂ ਪੈਣ ਲੱਗ ਗਈਆਂ। ਤੁਸੀਂ ਫਿਰ ਟ੍ਰੈਂਡ ਵੀ ਦੇਖ ਸਕਦੇ ਹੋ ਵੀ ਕਿਵੇਂ ਕਿਵੇਂ, ਜਿਵੇਂ ਤੁਹਾਡੀ ਉਮਰ ਵੱਧਦੀ ਗਈ ਆ, ਕਿਵੇਂ ਤੁਹਾਡੇ ਰਿਜ਼ਲਟਸ ਆਉਂਦੇ ਰਹੇ ਆ, ਅਤੇ ਜਦੋਂ ਚੰਗੀ ਖਬਰ ਮਿਲਦੀਆਂ ਨਾ, ਆਪਾਂ ਨੂੰ ਖੁਸ਼ ਬਹੁਤ ਹੋਣਾ ਚਾਹੀਦਾ ਵਾ ਇਹ ਚੀਜ਼ ਤੋਂ, ਹੈ ਨਾ। ਅਤੇ ਆਪਾਂ ਜੇ ਤੁਸੀਂ ਇੰਗੇਜ ਹੋਵੋਗੇ ਹੈਲਥ ਕੇਅਰ ਸਰਵਿਸਿਜ਼ ਨਾਲ, ਤੁਸੀਂ ਸਮਝੋਗੇ ਵੀ ਇਹ ਸਰਵਿਸਿਜ਼ ਐਗਜ਼ਿਸਟ ਹੁੰਦੀਆਂ, ਇਹਦੇ ਵਿੱਚ ਕੀ ਆਪਾਂ ਨੂੰ ਅੱਗੇ ਲਈ, ਮੈਂ ਜੇ ਅਸੀਂ ਬਿਮਾਰ ਹੋ ਗਏ, ਅਸੀਂ ਆਹ ਡਾਕਟਰ ਕੋਲ ਜਾ ਸਕਦੇ ਹਾਂ, ਤੁਹਾਡੇ GP ਦੇ ਨਾਲ ਤੁਹਾਡੀ ਉਹ ਜਿਵੇਂ ਕਹਿ ਦਿੰਦਾ ਰਿਸ਼ਤੇਦਾਰੀ ਬਣਨ ਲੱਗ ਜਾਂਦੀ ਆ, ਅਤੇ ਤੁਸੀਂ ਉਹਨਾਂ ਨਾਲ ਟਰੱਸਟ ਕਰਦੇ ਹਾਂ, ਫਿਰ ਤੁਸੀਂ ਜਦੋਂ ਤੁਸੀਂ ਜਾਓਗੇ ਉਹ ਤੁਹਾਨੂੰ ਸਮਝੋਗੇ ਐਜ਼ ਐਨ ਇੰਡੀਵਿਜੂਅਲ ਵੀ ਤੁਸੀਂ ਤੁਹਾਡੇ ਕੋਲ ਕੀ ਰਿਸਕ ਫੈਕਟਰਸ ਆ, ਤੁਹਾਡੇ ਕੋਲ ਅੱਗੇ ਲਈ ਕੀ ਆਪਾਂ ਤੁਹਾਡੇ ਲਈ ਸੋਚਣਾ ਵਾ।
9: ਜੀ, ਬਹੁਤ ਵਧੀਆ ਸੁਨੇਹਾ ਤੁਸੀਂ ਦਿੱਤਾ ਜੀ ਕਿ ਆਪਣੀ ਸਿਹਤ ਦਾ ਧਿਆਨ ਆਪ ਹੀ ਰੱਖਣਾ ਪੈਣਾ, ਅਤੇ ਅਸੀਂ ਬੜੀ ਵਧੀਆ ਕੰਟਰੀ 'ਚ ਬੈਠੇ ਹੋਏ ਹਾਂ, ਇੱਥੇ ਜਿਹੜੀਆਂ ਸਿਹਤ ਸੇਵਾਵਾਂ ਹੈਗੀਆਂ ਕਾਫੀ ਵਧੀਆ ਹੈਗੀਆਂ, ਉੱਚ ਪੱਧਰ ਦੀਆਂ ਹੈਗੀਆਂ, ਅਤੇ ਇਹਨਾਂ ਦਾ ਫਾਇਦਾ ਲੈਣਾ ਚਾਹੀਦਾ। ਡਾਕਟਰ ਮਨਦੀਪ ਜੀ, ਇੱਕ ਵਾਰ ਫਿਰ ਤੋਂ ਤੁਹਾਡਾ ਤਹਿ ਦਿਲੋਂ ਧੰਨਵਾਦ ਹੈ ਜੀ, ਤੁਸੀਂ ਬਹੁਤ ਸੋਹਣੀ ਜਾਣਕਾਰੀ ਦਿੱਤੀ ਹਾਈਪਰਟੈਂਸ਼ਨ ਬਾਰੇ, ਹਾਈ ਬਲੱਡ ਪ੍ਰੈਸ਼ਰ ਬਾਰੇ, ਅਤੇ ਜ਼ਰੂਰ ਹੀ ਜਲਦੀ ਹੀ ਅਸੀਂ ਇੱਕ ਹੋਰ ਐਪੀਸੋਡ ਦੇ ਵਿੱਚ ਤੁਹਾਡਾ ਸਵਾਗਤ ਕਰਾਂਗੇ ਇੱਕ ਹੋਰ ਵਿਸ਼ੇ ਦੇ ਨਾਲ।
8: ਥੈਂਕ ਯੂ ਸੋ ਮਚ, ਥੈਂਕ ਯੂ ਤੁਸੀਂ ਮੈਨੂੰ ਇੱਥੇ ਅੱਜ ਬੁਲਾਇਆ, ਲੁਕਿੰਗ ਫੋਰਵਰਡ ਟੂ ਦ ਨੈਕਸਟ ਵਨ।
7: ਫੇਸਬੁੱਕ ਉੱਤੇ SBS ਪੰਜਾਬੀ ਨੂੰ ਲਾਈਕ ਕਰੋ, ਸਾਂਝਾ ਕਰੋ ਅਤੇ ਆਪਣੇ ਵਿਚਾਰ ਵੀ ਪ੍ਰਗਟਾਓ।
0: ਪਿਆਰੇ ਦੋਸਤੋ, ਇਹ ਸੀ ਇਸ ਕਿਸ਼ਤ ਦਾ ਦੂਜਾ ਭਾਗ। ਪੂਰੀ ਐਪੀਸੋਡ ਤੁਸੀਂ SBS ਪੰਜਾਬੀ 'ਤੇ ਸੁਣ ਸਕਦੇ ਹੋ ਜੀ। ਇਹ ਸਾਡੀ ਪੋਡਕਾਸਟ ਸੀਰੀਜ਼ ਦਾ ਨਾਮ ਆ ਸਿਹਤ ਸੰਭਾਲ ਲੜੀਵਾਰ। ਪਰ ਕਾਫੀ ਹੈਰਾਨ ਕਰਨ ਵਾਲੇ ਤੱਥ ਇਸ ਗੱਲਬਾਤ 'ਚੋਂ ਨਿਕਲ ਕੇ ਆਏ ਹਨ ਕਿ ਅੰਦਾਜ਼ਿਆਂ ਮੁਤਾਬਕ ਹਰ 10 ਵਿੱਚੋਂ ਇੱਕ ਵਿਅਕਤੀ ਇਸ ਬਿਮਾਰੀ ਨਾਲ ਪ੍ਰਭਾਵਿਤ ਹੈ, ਅਤੇ ਬਹੁਤ ਸਾਰੇ ਲੋਕਾਂ ਨੂੰ ਆਪਣੇ ਹਾਈ ਬਲੱਡ ਪ੍ਰੈਸ਼ਰ ਬਾਰੇ ਪਤਾ ਹੀ ਨਹੀਂ ਹੁੰਦਾ। ਸੋ ਸਿਹਤ ਨੂੰ ਲੈ ਕੇ ਅਜਿਹੀਆਂ ਹੋਰ ਗੱਲਾਂ ਤੁਸੀਂ SBS ਪੰਜਾਬੀ ਦੀ ਸਿਹਤ ਸੰਭਾਲ ਲੜੀਵਾਰ ਵਿੱਚ ਸੁਣ ਸਕਦੇ ਹੋ ਅਤੇ ਆਪਣੀ ਸਿਹਤ ਨੂੰ ਹੋਰ ਵਧੀਆ ਤਰੀਕੇ ਨਾਲ ਸੰਭਾਲ ਸਕਦੇ ਹੋ ਅਤੇ ਹੋਰ ਚੀਜ਼ਾਂ ਜਾਣ ਸਕਦੇ ਹੋ। ਪੰਜਾਬੀ ਘਰਾਂ ਵਿੱਚ ਅਕਸਰ ਨੁਸਖੇ ਕਾਫੀ ਅਪਣਾਏ ਜਾਂਦੇ ਹਨ। ਤੁਸੀਂ ਕਿਹੜੇ ਨੁਸਖੇ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ ਵਰਤਦੇ ਹੋ, ਮੈਂ ਜ਼ਰੂਰ ਜਾਣਨਾ ਚਾਹਾਂਗੀ। ਸਾਨੂੰ ਸੁਨੇਹਾ ਭੇਜੋ ਅਤੇ ਦੱਸੋ ਕਿ ਅੱਜ ਕੱਲ੍ਹ ਤੁਸੀਂ ਕਿਹੜੇ ਕਿਹੜੇ ਨੁਸਖੇ ਅਪਣਾ ਰਹੇ ਹੋ ਆਪਣੀ ਸਿਹਤ ਨੂੰ ਤੰਦਰੁਸਤ ਰੱਖਣ ਲਈ। ਨੰਬਰ ਹੈ ਜੀ 0443-799-767 0439-799-767 ਅਤੇ ਜਿੰਨਾ ਚਿਰ ਤੁਸੀਂ ਸੁਨੇਹਾ ਭੇਜ ਰਹੇ ਹੋ, ਆਓ ਸੁਣਦੇ ਹਾਂ ਅੱਜ ਦੇ ਪ੍ਰੋਗਰਾਮ ਵਿੱਚ ਇੱਕ ਹੋਰ ਗੀਤ।

ਪੰਜਾਬੀ ਫਿਲਮ ਇੰਡਸਟਰੀ ਦੇ ਐਕਟਰ ਅਤੇ ਕਾਮੇਡੀਅਨ ਪੀਐਨ ਸ਼ਰਮਾ ਨੇ ਹਾਲ ਹੀ ਵਿੱਚ ਇੱਕ ਪੋਡਕਾਸਟ ਦੇ ਦੌਰਾਨ ਹੋਈ ਵਿਵਾਦਿਤ ਟਿੱਪਣੀ ਨੂੰ ਲੈ ਕੇ ਵਾਲਮੀਕਿ ਸਮਾਜ ਤੋਂ ਜਨਤਕ ਰੂਪ ਨਾਲ ਮਾਫੀ ਮੰਗੀ ਹੈ। ਉਹ ਆਪਣੇ ਪਰਿਵਾਰ ਅਤੇ ਸਾਥੀਆਂ ਦੇ ਨਾਲ ਅੰਮ੍ਰਿਤਸਰ ਵਿਖੇ ਵਾਲਮੀਕਿ ਤੀਰਥ ਸਥਲ ਪਹੁੰਚੇ, ਜਿੱਥੇ ਉਹਨਾਂ ਨੇ ਮੱਥਾ ਟੇਕ ਕੇ ਆਪਣੀ ਗਲਤੀ ਸਵੀਕਾਰ ਕੀਤੀ ਅਤੇ ਸਮਾਜ ਤੋਂ ਮਾਫੀ ਮੰਗੀ। ਦਰਅਸਲ ਕੁਝ ਦਿਨਾਂ ਪਹਿਲਾਂ ਇੱਕ ਪੋਡਕਾਸਟ ਵਿੱਚ ਭਗਵਾਨ ਵਾਲਮੀਕਿ ਦੇ ਸਨਮਾਨ ਨਾਲ ਜੁੜੇ ਕਥਿਤ ਬਿਆਨ ਨੂੰ ਲੈ ਕੇ ਵਿਵਾਦ ਖੜਾ ਹੋ ਗਿਆ ਸੀ। ਇਸ ਟਿੱਪਣੀ ਦੇ ਬਾਅਦ ਵਾਲਮੀਕਿ ਸਮਾਜ ਦੇ ਲੋਕਾਂ ਨੇ ਨਾਰਾਜ਼ਗੀ ਜਤਾਈ ਸੀ। ਵਿਵਾਦ ਵਧਣ ਦੇ ਬਾਅਦ ਬੀਐਨ ਸ਼ਰਮਾ ਨੇ ਵਾਲਮੀਕਿ ਤੀਰਥ ਪਹੁੰਚ ਕੇ ਕਿਹਾ, ਪੋਡਕਾਸਟ ਦੇ ਦੌਰਾਨ ਮੇਰੇ ਤੋਂ ਅਣਜਾਣੇ ਵਿੱਚ ਅਜਿਹੀ ਗੱਲ ਨਿਕਲ ਗਈ ਜਿਸ ਨਾਲ ਲੋਕਾਂ ਦੀਆਂ ਧਾਰਮਿਕ ਭਾਵਨਾਵਾਂ ਆਹਤ ਹੋਈਆਂ। ਜੇਕਰ ਉਹਨਾਂ ਦੀ ਕਿਸੇ ਗੱਲ ਦੇ ਨਾਲ ਕਿਸ ਨੂੰ ਠੇਸ ਪਹੁੰਚੀ ਹੈ ਤਾਂ ਉਹ ਵਾਲਮੀਕਿ ਸਮਾਜ ਤੋਂ ਮਾਫੀ ਮੰਗਦੇ ਨੇ। ਫਿਲਮ ਕਾਲਾ ਹਿਰਨ ਨੂੰ ਲੈ ਕੇ ਜਾਰੀ ਵਿਵਾਦ ਦੇ ਦਰਮਿਆਨ ਫਿਲਮ ਦੇ ਪ੍ਰੋਡਿਊਸਰ ਅਮਿਤ ਜਾਨੀ ਨੇ ਸਲਮਾਨ ਖਾਨ ਦੀ ਲੀਗਲ ਟੀਮ ਦੇ ਨੋਟਿਸ ਤੇ ਰਿਐਕਸ਼ਨ ਦਿੱਤਾ। ਪੋਸਟ ਕੀਤੇ ਵੀਡੀਓ ਵਿੱਚ ਅਮਿਤ ਜਾਨੀ ਨੇ ਕਿਹਾ ਹੈ ਕਿ ਸਾਡੀ ਪੂਰੀ ਫਿਲਮ ਸਲਮਾਨ ਖਾਨ ਦੀ ਬਾਇਓਪਿਕ ਨਹੀਂ ਹੈ, ਸਾਡੀ ਪੂਰੀ ਫਿਲਮ ਸਲਮਾਨ ਖਾਨ ਦੇ ਨਜ਼ਰੀਏ ਤੋਂ ਨਹੀਂ ਹੈ। ਅਮਿਤ ਜਾਨੀ ਨੇ ਵੀਡੀਓ ਵਿੱਚ ਕਿਹਾ ਹੈ, ਸਲਮਾਨ ਖਾਨ ਦੀ ਲੀਗਲ ਟੀਮ ਦੇ ਵੱਲੋਂ ਨੋਟਿਸ ਭੇਜ ਕੇ ਸਾਡੇ ਤੇ ਦਬਾਅ ਬਣਾਇਆ ਜਾ ਰਿਹਾ ਹੈ ਕਿ ਅਸੀਂ ਫਿਲਮ ਦੀ ਰਿਲੀਜ਼ ਰੋਕ ਦੇਈਏ ਅਤੇ 20 ਜੂਨ ਨੂੰ ਟੀਜ਼ਰ ਰਿਲੀਜ਼ ਨਾ ਕਰੀਏ। ਜ਼ਰਾ ਸੋਚੋ ਕਿ ਕੋਈ ਗਾਇਕ ਸਵੇਰੇ ਰਿਕਾਰਡਿੰਗ ਸਟੂਡੀਓ ਵਿੱਚ ਐਂਟਰ ਕਰਦਾ ਹੈ ਅਤੇ ਰਾਤ ਜਦ ਬਾਹਰ ਨਿਕਲਦਾ ਹੈ ਤਾਂ ਉਸਦੇ ਨਾਲ 21 ਪੂਰੀ ਤਰ੍ਹਾਂ ਦੇ ਨਾਲ ਰਿਕਾਰਡ ਕੀਤੇ ਗਏ ਗਾਣੇ ਹੁੰਦੇ ਨੇ। ਇਹ ਕੋਈ ਮਨਘੜਤ ਕਹਾਣੀ ਨਹੀਂ ਹੈ, ਬਲਕਿ 8 ਫਰਵਰੀ 1981 ਨੂੰ ਬੈਂਗਲੁਰੂ ਵਿੱਚ ਰਚਿਆ ਗਿਆ ਇੱਕ ਅਜਿਹਾ ਇਤਿਹਾਸ ਹੈ ਜਿਸ ਨੂੰ ਮਹਾਨ ਗਾਇਕ ਸ਼੍ਰੀਪਤੀ ਪੰਡਿਤਾ ਰਾਧੋਲਿਆ ਬਾਲਾ ਸੁਬ੍ਰਮਣਿਅਮ ਨੇ ਸੰਗੀਤਕਾਰ ਉਪੇਂਦਰ ਕੁਮਾਰ ਦੇ ਲਈ ਕੰਨੜ ਗੀਤਾ ਦੀ ਰਿਕਾਰਡਿੰਗ ਦੇ ਦੌਰਾਨ ਸੱਚ ਕਰਕੇ ਵਿਖਾਇਆ ਸੀ। ਉਹਨਾਂ ਨੇ ਇੱਕ ਦਿਨ ਵਿੱਚ 19 ਤਮਿਲ ਅਤੇ 16 ਹਿੰਦੀ ਗਾਣੇ ਰਿਕਾਰਡ ਕਰਨ ਦਾ ਬੇਜੋੜ ਕੀਰਤੀਮਾਨ ਸਥਾਪਿਤ ਕੀਤਾ ਸੀ। ਐਸਪੀ ਬਾਲਾ ਸੁਬ੍ਰਮਣਿਅਮ ਨੇ ਸੰਗੀਤ ਦੀ ਕੋਈ ਵੀ ਔਪਚਾਰਿਕ ਸ਼ਾਸਤਰ ਸਿੱਖਿਆ ਨਹੀਂ ਲਈ ਸੀ। ਸਾਲ 1981 ਵਿੱਚ ਐਸਪੀ ਬਾਲਾ ਸੁਬ੍ਰਮਣਿਅਮ ਨੇ ਫਿਲਮ ਏਕ ਦੂਜੇ ਕੇ ਲੀਏ ਤੋਂ ਹਿੰਦੀ ਸਿਨੇਮਾ ਵਿੱਚ ਕਦਮ ਰੱਖਿਆ। ਇਸ ਫਿਲਮ ਦੇ ਗਾਣੇ ਤੇਰੇ ਮੇਰੇ ਬੀਚ ਮੇ, ਕੈਸਾ ਹੈ ਯੇ ਬੰਧਨ ਅਨਜਾਨਾ ਨੇ ਉਹਨਾਂ ਨੂੰ ਦੂਜਾ ਕੌਮੀ ਪੁਰਸਕਾਰ

ਕੀਤੀ ਹੋ ਗਈਆਂ ਸਾਰੀ ਸੋਹਣੀਆਂ ਟੌਲ ਵਾਲਿਆਂ ਨੱਚਣ ਦੇ ਤੇਰੇ ਸਾਊਂਡ ਤੇ ਲੱਕ ਹਿਲਾਉਣਾ ਪੈਰ ਫਲੋਰ ਪੇ ਰੱਖੇ।